0: SBS, a world of difference. You're with SBS Punjabi on mobile, online, and on radio.
1: ਤੁਸੀਂ SBS ਪੰਜਾਬੀ ਨਾਲ ਮੋਬਾਈਲ, ਆਨਲਾਈਨ ਅਤੇ ਰੇਡੀਓ ਦੁਆਰਾ ਜੁੜੇ ਹੋ।
2: SBS ਪੰਜਾਬੀ ਤੇ ਤੁਹਾਡਾ ਸਵਾਗਤ ਹੈ। ਮੈਂ ਹਾਂ ਪੁਨੀਤ ਢਿੰਗਰਾ ਅਤੇ ਲੈ ਕੇ ਆ ਚੁੱਕਾ ਹਾਂ ਅੱਜ ਦਾ SBS ਦਾ ਪੰਜਾਬੀ ਰੇਡੀਓ ਪ੍ਰੋਗਰਾਮ। ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ, ਸਲਾਮ, ਨਮਸਕਾਰ। ਕੀ ਹਾਲ ਚਾਲ ਨੇ ਤੁਹਾਡੇ ਅਤੇ ਕਿਵੇਂ ਲੰਘ ਰਿਹਾ ਹੈ ਦਿਨ? ਦਿਨ ਹੈ ਮੰਗਲਵਾਰ ਦਾ, ਤਾਰੀਖ ਹੋ ਚੁੱਕੀ ਹੈ 26 ਮਈ 2026। ਆਓ ਪ੍ਰੋਗਰਾਮ ਦੀ ਸ਼ੁਰੂਆਤ ਵਿੱਚ ਯਾਦ ਕਰ ਲੈਂਦੇ ਹਾਂ ਉਹਨਾਂ ਲੋਕਾਂ ਨੂੰ ਜੋ ਇਸ ਜ਼ਮੀਨ ਦੇ ਅਸਲ ਮਾਲਕ ਨੇ। ਅਸੀਂ ਉਹਨਾਂ ਸਾਰੇ ਰਵਾਇਤੀ ਮਾਲਕਾਂ ਨੂੰ ਮਾਣ ਦਿੰਦੇ ਹਾਂ ਜਿਨ੍ਹਾਂ ਦੀ ਧਰਤੀ ਤੋਂ ਅਸੀਂ ਅੱਜ ਦਾ ਇਹ ਪ੍ਰੋਗਰਾਮ ਪੇਸ਼ ਕਰ ਰਹੇ ਹਾਂ। ਪੰਜਾਬੀ ਪ੍ਰੋਗਰਾਮ ਕੁਲੀਨ ਰਾਸ਼ਟਰ

0: Advertising.
1: If you love to travel, Capital One has a rewards credit card that's perfect for you. With the Capital One Venture X card, you earn unlimited double miles on everything you buy. Plus, you get premium benefits at a collection of luxury hotels when you book on Capital One Travel. And with Venture X, you get access to over 1,000 airport lounges worldwide. Open up a world of travel possibilities with the Capital One Venture X card. What's in your wallet?
2: Terms apply. Lounge access is subject to change. See CapitalOne.com for details.
3: ਅਤੇ ਪੰਜਾਬ ਦੀ ਖਬਰਸਾਰ, ਫਿਰ ਕਾਕਰੋਚ ਜਨਤਾ ਪਾਰਟੀ ਬਾਰੇ ਇੱਕ ਰਿਪੋਰਟ ਪੇਸ਼ ਕਰਾਂਗੇ। ਇਸ ਤੋਂ ਬਾਅਦ ਹਰ ਮੰਗਲਵਾਰ ਦੀ ਤਰ੍ਹਾਂ ਪਾਕਿਸਤਾਨ ਡਾਇਰੀ ਵਿੱਚ ਦੱਸਾਂਗੇ ਪਾਕਿਸਤਾਨ ਤੋਂ ਤਾਜ਼ਾ ਖਬਰਾਂ। ਫਿਰ ਇੰਟਰਵਿਊ ਸੈਗਮੈਂਟ ਦੇ ਵਿੱਚ ਕਰਵਾਵਾਂਗੇ ਗੱਲਬਾਤ ਇੱਕ ਖਾਸ ਸ਼ਖਸ ਦੇ ਨਾਲ, ਜਿਨ੍ਹਾਂ ਦਾ ਨਾਮ ਹੈ ਗੁਰਮੀਤ ਕੌਰ, ਜੋ 1984 ਵਿੱਚ ਆਸਟ੍ਰੇਲੀਆ ਆ ਕੇ ਵਸ ਗਏ ਸਨ। ਕੀ ਹੈ ਉਹਨਾਂ ਦਾ ਸੰਘਰਸ਼ ਅਤੇ ਹਿੰਮਤ ਦੇ ਕਿੱਸੇ, ਇਸ ਗੱਲਬਾਤ ਦੇ ਵਿੱਚ ਸੁਣਾਂਗੇ। ਸ਼ੋਅ ਦੇ ਵਿੱਚ ਚੱਲਣਗੇ ਪੰਜਾਬੀ ਗੀਤ ਵੀ। ਤੁਸੀਂ ਵੀ ਦਿਓ ਮੇਰਾ ਸਾਥ ਅਤੇ ਕਰ ਦਿਓ ਮੈਸੇਜ 0439 799 767 ਤੇ ਆਪਣੇ ਨਾਮ ਦੇ ਨਾਲ। ਫਿਲਹਾਲ ਆਓ ਚੱਲਦੇ ਹਾਂ ਅੱਜ ਦੀਆਂ ਖਾਸ ਖਬਰਾਂ ਵੱਲ।

SBS ਪੰਜਾਬੀ ਦੇ ਅੱਜ ਦੇ ਖਬਰਨਾਮੇ ਵਿੱਚ ਤੁਹਾਡਾ ਸਵਾਗਤ ਹੈ। ਤਾਰੀਖ 26 ਮਈ 2026 ਦਿਨ ਮੰਗਲਵਾਰ ਦਾ। ਮੈਂ ਹਾਂ ਪੁਨੀਤ ਟਿੰਗਰਾ। ਪੇਸ਼ ਨੇ ਅੱਜ ਦੀਆਂ ਮੁੱਖ ਖਬਰਾਂ। ਆਸਟ੍ਰੇਲੀਆ ਦੇ ਪੂਰਬੀ ਸੂਬਿਆਂ ਦੇ ਕਈ ਇਲਾਕਿਆਂ ਵਿੱਚ ਘਰਾਂ ਅਤੇ ਛੋਟੇ ਕਾਰੋਬਾਰਾਂ ਦੇ ਲਈ

0: Did you know that your Wi-Fi router could be limiting your internet speeds, especially if it's more than 5 years old? For setup tips on how to get the best out of your NBN connection, visit nbn.com.au/checkyoursetup.
1: On expensive coal and gas in the evening. One of the biggest impacts on energy prices is those nighttime peaks.
2: ਕੈਨਬਰਾ ਦੇ ਪਾਰਲੀਮੈਂਟ ਹਾਊਸ ਦੇ ਵਿੱਚ ਆਸਟ੍ਰੇਲੀਆ ਇੰਡੀਆ ਬਿਜ਼ਨਸ ਕੌਂਸਲ ਦੀ 40ਵੀਂ ਵਰ੍ਹੇਗੰਢ ਦੇ ਮੌਕੇ ਹੋਏ ਸਮਾਗਮ ਦੌਰਾਨ ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਐਂਥਨੀ ਐਲਬਨੀਜ਼ੀ ਨੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਆਉਣ ਵਾਲੀ ਆਸਟ੍ਰੇਲੀਆ ਯਾਤਰਾ ਨੂੰ ਲੈ ਕੇ ਖੁਸ਼ੀ ਜ਼ਾਹਰ ਕੀਤੀ ਹੈ। ਐਲਬਨੀਜ਼ੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਉਨ੍ਹਾਂ ਦੇ ਕਾਰਜਕਾਲ ਦੌਰਾਨ ਦੂਜੀ ਵਾਰ ਆਸਟ੍ਰੇਲੀਆ ਆ ਰਹੇ ਨੇ ਅਤੇ ਉਹ ਭਾਰਤੀ ਭਾਈਚਾਰੇ ਨਾਲ ਹੋਣ ਵਾਲੀ ਗੱਲਬਾਤ ਨੂੰ ਲੈ ਕੇ ਬਹੁਤ ਉਤਸ਼ਾਹਿਤ ਹਨ। ਉਨ੍ਹਾਂ ਕਿਹਾ ਕਿ ਭਾਰਤੀ ਭਾਈਚਾਰੇ ਤੋਂ ਬਿਨਾਂ ਆਧੁਨਿਕ ਆਸਟ੍ਰੇਲੀਆ ਦੀ ਕਲਪਨਾ ਕਰਨਾ ਮੁਸ਼ਕਲ ਹੈ। ਸਮਾਗਮ ਦੌਰਾਨ ਐਲਬਨੀਜ਼ੀ ਨੇ ਆਸਟ੍ਰੇਲੀਆ ਭਾਰਤ ਦੇ ਆਪਸੀ ਰਿਸ਼ਤਿਆਂ, ਭਾਰਤੀ ਆਸਟ੍ਰੇਲੀਆਈ ਭਾਈਚਾਰੇ ਦੇ ਯੋਗਦਾਨ ਅਤੇ ਆਪਣੇ ਭਾਰਤ ਦੌਰਿਆਂ ਦੇ ਤਜਰਬਿਆਂ ਬਾਰੇ ਵੀ ਗੱਲਬਾਤ ਕੀਤੀ। ਉਨ੍ਹਾਂ ਕਿਹਾ ਕਿ ਭਾਰਤੀ ਲੋਕਾਂ ਦੀ ਗਰਮਜੋਸ਼ੀ ਨੇ ਉਨ੍ਹਾਂ ਤੇ ਡੂੰਘਾ ਪ੍ਰਭਾਵ ਛੱਡਿਆ ਹੈ। ਆਸਟ੍ਰੇਲੀਆ ਦੀ ਫੈਡਰਲ ਸਰਕਾਰ ਨੇ ਸਟੋਲਨ ਜਨਰੇਸ਼ਨਸ ਦੇ ਪੀੜਤਾਂ ਦੀ ਮਦਦ ਲਈ 2.6 million dollars ਦੇ ਹੋਰ ਵਾਧੂ ਫੰਡ ਦੇਣ ਦਾ ਐਲਾਨ ਕੀਤਾ ਹੈ। ਐਲਾਨ ਇਤਿਹਾਸਕ ਬ੍ਰਿੰਗਿੰਗ ਦੈਮ ਹੋਮ ਰਿਪੋਰਟ ਦੇ ਲਗਭਗ 30 years ਬੀਤ ਜਾਣ ਤੋਂ ਬਾਅਦ ਆਇਆ ਹੈ, ਜਿਸ ਦੀਆਂ 83 ਸਿਫਾਰਿਸ਼ਾਂ ਵਿੱਚੋਂ ਹੁਣ ਤੱਕ ਸਿਰਫ 5 ਸਿਫਾਰਿਸ਼ਾਂ ਨੂੰ ਹੀ ਪੂਰੀ ਤਰ੍ਹਾਂ ਲਾਗੂ ਕੀਤਾ ਜਾ ਸਕਿਆ ਹੈ। ਭਾਵੇਂ ਸਰਕਾਰ ਨੇ ਵਾਧੂ ਫੰਡਿੰਗ ਦਾ ਐਲਾਨ ਕੀਤਾ ਹੈ, ਪਰ ਸਮਾਜਿਕ ਕਾਰਕੁਨਾਂ ਦਾ ਕਹਿਣਾ ਹੈ ਕਿ ਇਨਸਾਫ਼ ਸਿਰਫ ਪੈਸਿਆਂ ਤੱਕ ਸੀਮਿਤ ਨਹੀਂ ਹੈ, ਇਸ ਤੋਂ ਕਿਤੇ ਵੱਧ ਕਰਨਾ ਜ਼ਰੂਰੀ ਹੈ। ਗੁਨਾਈ, ਗੁਨਿਤ ਮਾਜਰਾ ਅਤੇ ਡਜੈਬ ਵਰੁੰਗ ਭਾਈਚਾਰਿਆਂ ਨਾਲ ਸੰਬੰਧਿਤ ਸੈਨੇਟਰ ਲਿਡੀਆ ਥੌਰਪ ਨੇ ਕਿਹਾ ਕਿ ਸਰਕਾਰ ਨੂੰ ਬ੍ਰਿੰਗਿੰਗ ਦੈਮ ਹੋਮ ਰਿਪੋਰਟ ਦੀਆਂ ਸਿਫਾਰਿਸ਼ਾਂ ਨੂੰ ਪੂਰੀ ਤਰ੍ਹਾਂ ਲਾਗੂ ਕਰਨਾ ਚਾਹੀਦਾ ਹੈ। ਕੌਮਾਂਤਰੀ ਖਬਰ ਦੀ ਗੱਲ ਕਰੀਏ ਤਾਂ ਅਮਰੀਕੀ ਫੌਜਾਂ ਨੇ ਦੱਖਣੀ ਇਰਾਨ ਦੇ ਵਿੱਚ ਮਿਜ਼ਾਈਲ ਟਿਕਾਣਿਆਂ ਅਤੇ ਸਮੁੰਦਰੀ ਸੁਰੰਗਾਂ ਵਿਛਾਉਣ ਵਾਲੀਆਂ ਕਿਸ਼ਤੀਆਂ ਤੇ ਹਮਲੇ ਕੀਤੇ ਨੇ, ਜਿਸ ਦੇ ਨਾਲ ਪਹਿਲਾਂ ਤੋਂ ਹੀ ਕਮਜ਼ੋਰ ਚੱਲ ਰਹੀ ਜੰਗ ਮੰਦੀ ਖਤਰੇ ਵਿੱਚ ਪੈ ਗਈ ਹੈ। ਇਹ ਹਮਲੇ ਅਜੇ ਸਮੇਂ ਵਿੱਚ ਹੋਏ ਨੇ ਜਦੋਂ ਇਰਾਨ ਦੇ ਚੋਟੀ ਦੇ ਵਾਰਤਾਕਾਰ ਸ਼ਾਂਤੀ ਗੱਲਬਾਤ ਦੇ ਲਈ ਕਤਰ ਦੀ ਰਾਜਧਾਨੀ ਦੋਹਾ ਪਹੁੰਚ ਚੁੱਕੇ ਨੇ। ਦੂਜੇ ਪਾਸੇ ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਵੱਲੋਂ ਲੈਬਨਾਨ ਦੇ ਵਿੱਚ ਇਰਾਨ ਸਮਰਥਿਤ ਹਿਜ਼ਬੁੱਲਾ ਨੂੰ ਕੁਚਲਣ ਦੇ ਕੀਤੇ ਗਏ ਵਾਅਦੇ ਨੇ ਸ਼ਾਂਤੀ ਸਮਝੌਤੇ ਦੀਆਂ ਉਮੀਦਾਂ ਨੂੰ ਇੱਕ ਹੋਰ ਵੱਡਾ ਝਟਕਾ ਦਿੱਤਾ ਹੈ। ਇਸ ਦੇ ਜਵਾਬ ਦੇ ਵਿੱਚ ਇਰਾਨ ਨੇ ਸ਼ਰਤ ਰੱਖੀ ਹੈ ਕਿ ਕਿਸੇ ਵੀ ਸ਼ਾਂਤੀ ਸਮਝੌਤੇ ਨੂੰ ਲੇਬਨਾਨ ਵਿੱਚ ਚੱਲ ਰਹੀ ਜੰਗ ਤੇ ਵੀ ਬਰਾਬਰ ਲਾਗੂ ਕਰਨਾ ਚਾਹੀਦਾ ਹੈ। ਨਾਲ ਹੀ ਅਮਨ ਸਮਝੌਤੇ ਦੇ ਰਾਹ ਦੇ ਵਿੱਚ ਇੱਕ ਹੋਰ ਰੁਕਾਵਟ ਵਜੋਂ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਸਾਊਦੀ ਅਰਬ, ਕਤਰ, ਪਾਕਿਸਤਾਨ, ਮਿਸਰ, ਤੁਰਕੀ ਅਤੇ ਜਾਰਡਨ ਨੂੰ ਇਜ਼ਰਾਈਲ ਨਾਲ ਆਪਣੇ ਸਬੰਧ ਆਮ ਕਰਨ ਦੀ ਮੰਗ ਕੀਤੀ ਹੈ। ਅਮਰੀਕੀ ਰਾਸ਼ਟਰਪਤੀ ਦਾ ਕਹਿਣਾ ਹੈ ਕਿ ਇਹਨਾਂ ਮੁਸਲਿਮ ਬਹੁਗਿਣਤੀ ਵਾਲੇ ਮੱਧ ਪੂਰਬੀ ਦੇਸ਼ਾਂ ਨੂੰ ਕਿਸੇ ਵੀ ਅੰਤਿਮ ਸਮਝੌਤੇ ਦੀ ਸ਼ਰਤ ਵਜੋਂ ਅਬਰਾਹਮ ਸਮਝੌਤੇ ਯਾਨੀ ਕਿ ਅਬਰਾਹਮ ਅਕਾਰਡ ਤੇ ਦਸਤਖਤ ਕਰਨੇ ਪੈਣਗੇ। ਅਤੇ ਅੱਜ ਦੀ ਆਖਰੀ ਖਬਰ ਪੰਜਾਬ ਤੋਂ। ਪੰਜਾਬ ਦੇ ਵੱਖ ਵੱਖ ਸ਼ਹਿਰੀ ਇਲਾਕਿਆਂ ਦੇ ਵਿੱਚ ਅੱਜ ਨਗਰ ਨਿਗਮਾਂ, ਨਗਰ ਕੌਂਸਲਾਂ ਅਤੇ ਨਗਰ ਪੰਚਾਇਤਾਂ ਦੀਆਂ ਚੋਣਾਂ ਲਈ ਭਾਰਤੀ ਸਮੇਂ ਅਨੁਸਾਰ ਸਵੇਰੇ 8 ਵੋਟਿੰਗ ਪ੍ਰਕਿਰਿਆ ਪੂਰੇ ਜੋਸ਼ ਦੇ ਨਾਲ ਸ਼ੁਰੂ ਹੋ ਗਈ ਹੈ, ਜੋ ਸ਼ਾਮ 5 ਤੱਕ ਨਿਰੰਤਰ ਜਾਰੀ ਰਹੇਗੀ। ਆਗਾਮੀ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਇਹਨਾਂ ਚੋਣਾਂ ਨੂੰ ਸੂਬੇ ਦਾ ਸੈਮੀ ਫਾਈਨਲ ਮੰਨਿਆ ਜਾ ਰਿਹਾ ਹੈ। ਸੂਬੇ ਦੇ ਵਿੱਚ 35,45,567 ਵੋਟਰ ਆਪਣੇ ਜਮਹੂਰੀ ਹੱਕ ਦਾ ਇਸਤੇਮਾਲ ਕਰਕੇ ਕੁੱਲ 7,555 ਉਮੀਦਵਾਰਾਂ ਦੀ ਕਿਸਮਤ ਵੋਟ ਪੇਟੀਆਂ ਵਿੱਚ ਬੰਦ ਕਰਨਗੇ। ਸੂਬੇ ਭਰ ਦੇ ਵਿੱਚ 1,014 ਪੋਲਿੰਗ ਬੂਥ ਸਥਾਪਿਤ ਕੀਤੇ ਗਏ ਨੇ, ਜਿੱਥੇ 35,000 ਚੋਣ ਅਮਲਾ ਤਾਇਨਾਤ ਹੈ, ਜਦਕਿ ਚੋਣਾਂ ਨੂੰ ਅਮਨ ਅਮਾਨ ਦੇ ਨਾਲ ਨੇਪਰੇ ਚਾੜਨ ਲਈ 32,000 ਪੁਲਿਸ ਮੁਲਾਜ਼ਮਾਂ ਦਾ ਸਖ਼ਤ ਪਹਿਰਾ ਵੀ ਲਗਾਇਆ ਗਿਆ ਹੈ। ਇਸ ਚੋਣ ਦੰਗਲ ਦੇ ਵਿੱਚ 8 ਨਗਰ ਨਿਗਮਾਂ, 75 ਨਗਰ ਕੌਂਸਲਾਂ ਅਤੇ 20 ਨਗਰ ਪੰਚਾਇਤਾਂ ਦੇ 1896 ਵਾਰਡਾਂ ਲਈ ਮੁਕਾਬਲਾ ਹੋ ਰਿਹਾ ਹੈ, ਜਿੱਥੇ ਪ੍ਰਤੀ ਵਾਰਡ ਔਸਤ 4 ਉਮੀਦਵਾਰ ਮੈਦਾਨ ਦੇ ਵਿੱਚ ਨਿਤਰੇ ਨੇ। ਪਾਰਟੀ ਪੱਧਰ ਦੀ ਗੱਲ ਕਰੀਏ ਤਾਂ ਆਪ ਦੇ 1801, ਕਾਂਗਰਸ ਦੇ 1550, ਭਾਜਪਾ ਦੇ 1316, ਸ਼੍ਰੋਮਣੀ ਅਕਾਲੀ ਦਲ ਦੇ 1251, ਬਸਪਾ ਦੇ 96 ਅਤੇ 1528 ਆਜ਼ਾਦ ਉਮੀਦਵਾਰ ਆਪਣੀ ਕਿਸਮਤ ਅਜ਼ਮਾ ਰਹੇ ਨੇ। ਫਿਲਹਾਲ ਅੱਜ ਦੇ ਖਬਰਨਾਮੇ ਵਿੱਚ ਇੰਨਾ ਹੀ। ਹੋਰ ਜਾਣਕਾਰੀ ਅਤੇ ਖਬਰਾਂ ਲਈ ਜੁੜੇ ਰਹੋ SBS ਪੰਜਾਬੀ ਦੇ ਨਾਲ। ਸੋ ਖਬਰਾਂ ਤੋਂ ਬਾਅਦ ਇੱਕ ਵਾਰ ਫਿਰ ਤੋਂ ਸਵਾਗਤ ਹੈ SBS ਦੇ ਪੰਜਾਬੀ ਰੇਡੀਓ ਪ੍ਰੋਗਰਾਮ ਦੇ ਵਿੱਚ। ਮੈਂ ਹਾਂ ਪੁਨੀਤ ਢੀਂਗਰਾ। ਸੋ ਮੈਨੂੰ ਕਰ ਦਿਓ ਮੈਸੇਜ ਆਪਣੇ ਨਾਮ ਦੇ ਨਾਲ 0439-7997 ਤੇ, ਅਤੇ ਦੱਸੋ ਫਿਰ ਆਉਂਦੇ ਵੀਕਐਂਡ ਰਿਲੀਜ਼ ਹੋ ਰਹੀ ਹੈ ਪੰਜਾਬੀ ਫਿਲਮ ਚੜ੍ਹਦੀ ਕਲਾ, ਉਸ ਦੇ ਵਿੱਚ ਲੀਡ ਭੂਮਿਕਾ ਨਿਭਾ ਰਹੇ ਕਿਹੜੇ ਕਿਹੜੇ ਅਦਾਕਾਰ ਹਨ, ਉਹਨਾਂ ਦਾ ਨਾਮ ਕੀ ਹੈ? ਜਵਾਬ ਦੇ ਨਾਲ ਨਾਲ ਆਪਣੀ ਈਮੇਲ ਆਈਡੀ ਵੀ ਲਿਖ ਕੇ ਭੇਜੋ ਤਾਂ ਜੋ ਅਸੀਂ ਤੁਹਾਨੂੰ ਮੂਵੀ ਪਾਸ ਦੇ ਸਕੀਏ, ਤੁਹਾਨੂੰ ਸੈਂਡ ਕਰ ਸਕੀਏ। ਹੋਰ ਜੇ ਤੁਸੀਂ ਵੇਖੀ ਹੋਵੇ ਕੋਈ ਨਵੀਂ ਫਿਲਮ ਜਾਂ ਵੈਬ ਸੀਰੀਜ਼, ਉਹ ਵੀ ਦੱਸ ਸਕਦੇ ਹੋ, ਸੁਜੈਸਟ ਕਰ ਸਕਦੇ ਹੋ। ਕ੍ਰਿਕਟ ਦੀ ਗੱਲ ਕਰੀਏ ਤਾਂ ਬਹੁਤ ਗੱਲਾਂ ਕੀਤੀਆਂ, ਬਹੁਤ ਦੁਆਵਾਂ ਕੀਤੀਆਂ, ਪਰ ਕੋਈ ਫਾਇਦਾ ਨਹੀਂ ਹੋਇਆ ਕਿਉਂਕਿ ਸਾਡੀ ਪੰਜਾਬ ਦੀ ਟੀਮ ਹੋ ਗਈ ਹੈ ਜੀ ਆਖਿਰਕਾਰ ਬਾਹਰ ਪਲੇ ਆਫ ਦੀ ਰੇਸ ਵਿੱਚੋਂ। ਅਤੇ ਅੱਜ ਕੁਆਲੀਫਾਇਰ ਹੈ 1 ਬੰਗਲੌਰ ਅਤੇ ਗੁਜਰਾਤ ਦੀਆਂ ਟੀਮਾਂ ਵਿਚਕਾਰ। ਕੀ ਲੱਗਦਾ ਫਿਰ ਕਿਹੜੀ ਟੀਮ ਅੱਜ ਸਿੱਧੀ IPL 2026 ਦੇ ਫਾਈਨਲ ਵਿੱਚ ਪਹੁੰਚ ਜਾਵੇਗੀ, ਇਹ ਵੀ ਤੁਸੀਂ ਦੱਸ ਸਕਦੇ ਹੋ। ਇੱਧਰ ਗਗਨ ਜੀ ਮੈਸੇਜ ਕਰਦੇ ਨੇ, ਕਹਿ ਰਹੇ ਨੇ ਸਤਿ ਸ਼੍ਰੀ ਅਕਾਲ ਪੁਨੀਤ ਭਾਜੀ, ਕੀ ਹਾਲ ਚਾਲ ਨੇ? ਕਹਿ ਰਹੇ ਨੇ ਪਲੇ ਆਫ ਦੀ ਵਾਰੀ ਆ ਚੁੱਕੀ ਹੈ,

0: ਕਿੰਗ ਵਰਸਸ ਪ੍ਰਿੰਸ ਔਰ ਇਹਨਾਂ ਦੀ ਟੀਮ ਹੈ ਜੀ ਆਰਸੀਬੀ। ਕਹਿ ਰਹੇ ਤੇ ਤੁਹਾਨੂੰ ਕੀ ਲੱਗਦਾ ਇਸ ਸਾਲ ਕੌਣ ਜਿੱਤੇਗੀ ਟਰਾਫੀ? ਇਹ ਆਪਣੇ ਅਸੀਂ ਪਿਆਰੇ ਪਿਆਰੇ ਸਰੋਤਿਆਂ ਨੂੰ ਪੁੱਛ ਦਿੰਦੇ ਹਾਂ ਜੀ। ਸੋ ਸਰੋਤਿਓ ਜ਼ਰੂਰ ਜ਼ਰੂਰ ਦੱਸਿਓ ਤੁਹਾਨੂੰ ਕੀ ਲੱਗਦਾ ਕਿ ਕਿਹੜੀ ਟੀਮ ਟਰਾਫੀ ਜਿੱਤੇਗੀ, ਅਤੇ ਨਾਲ ਦੀ ਨਾਲ ਜੋ ਮੈਂ ਸਵਾਲ ਪੁੱਛਿਆ ਕਿ ਚੜ੍ਹਦੀ ਕਲਾ ਫਿਲਮ ਜੋ ਰਿਲੀਜ਼ ਹੋ ਰਹੀ ਹੈ ਉਸ ਦੇ ਵਿੱਚ ਲੀਡ ਅਦਾਕਾਰ ਕੌਣ ਕੌਣ ਨੇ, ਆਪਣੀ ਈਮੇਲ ਆਈਡੀ ਦੇ ਨਾਲ ਜਵਾਬ ਲਿਖ ਕੇ ਜ਼ਰੂਰ ਭੇਜਿਓ। ਘੱਟੋ ਘੱਟ ਤਿੰਨ ਨਾਮ ਮੈਨੂੰ ਚਾਹੀਦੇ ਨੇ, ਠੀਕ ਹੈ ਜੀ। ਔਰ ਆਓ ਹੁਣ ਅਗਲੀ ਰਿਪੋਰਟ ਦੇ ਵੱਲ ਚੱਲਦੇ ਹਾਂ। ਭਾਰਤ ਦੇ ਵਿੱਚ IPL ਤੋਂ ਇਲਾਵਾ ਇੱਕ ਹੋਰ ਚੀਜ਼ ਕਾਫੀ ਚੱਲ ਰਹੀ ਹੈ, ਕਾਕਰੋਚ ਜਨਤਾ ਪਾਰਟੀ, ਇਹਦੇ ਕਾਫੀ ਚਰਚੇ ਨੇ। ਸੋ ਕੀ ਇਹ ਸਾਰਾ ਮਸਲਾ, ਆਓ ਸੁਣਦੇ ਹਾਂ ਇਸ ਰਿਪੋਰਟ ਦੇ ਰਾਹੀਂ।
1: SBS ਸਾਊਥ ਏਸ਼ੀਅਨ ਉੱਤੇ SBS ਪੰਜਾਬੀ।
2: ਭਾਰਤ ਵਿੱਚ ਅੱਜ ਕੱਲ ਕਾਕਰੋਚ ਨੂੰ ਇੱਕ ਕੀੜੇ ਵਾਂਗ ਨਹੀਂ ਸਗੋਂ ਸ਼ਕਤੀ ਦੇ ਪ੍ਰਤੀਕ ਵਾਂਗ ਵੇਖਿਆ ਜਾ ਰਿਹਾ, ਕਿਉਂਕਿ ਭਾਰਤੀ ਨੌਜਵਾਨ ਜਾਂ ਫਿਰ ਕਹਿ ਲਈਏ ਕਿ ਭਾਰਤ ਦੀ ਜੈਨ ਜ਼ੀ ਹੁਣ ਨੇਤਾਵਾਂ ਨੂੰ ਛੱਡ ਕੇ ਇੱਕ ਕਾਕਰੋਚ ਨੂੰ ਆਪਣਾ ਸਿਆਸੀ ਪ੍ਰਤੀਨਿਧੀ ਚੁਣ ਰਹੀ ਹੈ। ਪਰ ਇਹ ਬਦਲਾਅ ਆਇਆ ਕਿਵੇਂ? ਦਰਅਸਲ ਭਾਰਤ ਦੀ ਸੁਪਰੀਮ ਕੋਰਟ ਦੇ ਚੀਫ ਜਸਟਿਸ ਸੂਰਿਆਕਾਂਤ ਨੇ ਇੱਕ ਟਿੱਪਣੀ ਕੀਤੀ ਸੀ, ਜਿਸ ਵਿੱਚ ਉਨ੍ਹਾਂ ਨੇ ਕੁਝ ਬੇਰੋਜ਼ਗਾਰ ਨੌਜਵਾਨਾਂ ਦੀ ਤੁਲਨਾ ਕਾਕਰੋਚ ਨਾਲ ਕਰ ਦਿੱਤੀ।
3: They don't get any employment, they don't have any place in profession. Some of them become media, some of them become social media, some of them become RTI activists, some of them become another activists, and they start attacking everyone.
2: ਇਸ ਬਿਆਨ ਦੇ ਜਵਾਬ ਵਿੱਚ ਨੌਜਵਾਨਾਂ ਨੇ ਰਾਜਨੀਤੀ ਪ੍ਰਤੀ ਆਪਣੀ ਨਿਰਾਸ਼ਾ ਜ਼ਾਹਰ ਕਰਨ ਲਈ ਪੈਰਿਟੀ ਪੋਲੀਟੀਕਲ ਪਾਰਟੀ ਭਾਵ ਕਿ ਇੱਕ ਵਿਅੰਗ ਵਜੋਂ ਸੋਸ਼ਲ ਮੀਡੀਆ ਉੱਤੇ ਪੋਸਟ ਕਰਨਾ ਸ਼ੁਰੂ ਕਰ ਦਿੱਤਾ। ਇਹ ਮੁਹਿੰਮ ਇਸ ਕਦਰ ਵੱਧ ਗਈ ਕਿ ਹੁਣ ਇਸ ਪਾਰਟੀ ਦਾ ਮੈਨੀਫੈਸਟੋ ਹੈ, ਵੈਬਸਾਈਟ ਹੈ, ਸੋਸ਼ਲ ਮੀਡੀਆ ਅਕਾਊਂਟ ਹਨ, ਅਤੇ ਬਾਕੀ ਪਾਰਟੀਆਂ ਵਾਂਗ ਸਮਰਥਕ ਅਤੇ ਆਲੋਚਕ ਵੀ ਨੇ। ਅਤੇ ਇਸ ਪਾਰਟੀ ਦਾ ਨਾਮ ਰੱਖਿਆ ਗਿਆ ਕਾਕਰੋਚ ਜਨਤਾ ਪਾਰਟੀ, ਜੋ ਕਿ ਭਾਰਤ ਦੀ ਸਰਕਾਰ ਬਣਾਉਣ ਵਾਲੀ ਪਾਰਟੀ ਭਾਰਤੀ ਜਨਤਾ ਪਾਰਟੀ ਯਾਨੀ ਕਿ BJP ਦੇ ਨਾਲ ਮਿਲਦਾ ਜੁਲਦਾ ਨਾਮ ਹੈ। ਹੁਣ ਇਸ ਪਾਰਟੀ ਜ਼ਰੀਏ ਨੌਜਵਾਨ ਬੇਰੋਜ਼ਗਾਰੀ, ਮਹਿੰਗਾਈ, ਪ੍ਰੀਖਿਆ ਘੁਟਾਲਿਆਂ ਵਰਗੇ ਮੁੱਦਿਆਂ ਨੂੰ ਉਜਾਗਰ ਕਰ ਰਹੇ ਨੇ। ਪੇਸ਼ੇ ਤੋਂ ਚਾਰਟਰਡ ਅਕਾਊਂਟੈਂਟ ਅਤੇ ਕਾਕਰੋਚ ਪਾਰਟੀ ਦੇ ਸੰਸਥਾਪਕ ਮੈਂਬਰਾਂ ਵਿੱਚੋਂ ਇੱਕ ਨੇ ਮੁੱਖ ਏਜੰਡਾ ਸਾਂਝੇ ਕਰਦੇ ਹੋਏ ਇੱਕ ਸੋਸ਼ਲ ਮੀਡੀਆ ਪੋਸਟ ਵਿੱਚ ਕਿਹਾ,
4: अब इस पार्टी का कॉन्स्टिट्यूशन पढ़ो, इसके रूल्स पढ़ो, इतनी सीरियस बातें हैं जो हमारी पॉलिटिकल पार्टी इसको कब की लागू कर देनी चाहिए थी।
5: ये देखो 5-point एजेंडा, कोई भी चीफ जस्टिस किसी को भी राज्यसभा सीट नहीं मिलेगी पोस्ट रिटायरमेंट में। सेकंड, प्रोटेक्ट एवरी लेजिट वोट, अगर एक भी लेजिट वोट डिलीट होती है तो चीफ इलेक्शन कमिश्नर को UAPA के अंडर अरेस्ट किया जाना चाहिए। 50% रिजर्वेशन फॉर वुमेन, सबसे इम्पोर्टेंट इंडिपेंडेंट मीडिया, नॉट गोदी मीडिया। कोई भी अगर मीडिया हाउस है जिसको अंबानी या अडानी ने ओन कर रखा है, उनके लाइसेंस कैंसिल करने की बात है। 20-year बैन ऑन पॉलिटिकल डिफेक्शन, अगर कोई भी MLA MP जो पार्टी चेंज करता है वो 20 साल तक उस पर प्रोहिबिशन लगेगा इलेक्शन कॉन्टेस्ट करने का।
2: ਇਹ ਪਾਰਟੀ ਨੌਜਵਾਨਾਂ ਨੂੰ ਦੇਸ਼ ਦੀਆਂ ਮੁਸੀਬਤਾਂ ਨੂੰ ਹੱਲ ਕਰਨ ਦਾ ਜ਼ਿੰਮਾ ਆਪਣੇ ਹੱਥਾਂ ਵਿੱਚ ਲੈਣ ਲਈ ਕਹਿ ਰਹੀ ਹੈ, ਜਿਸ ਦੇ ਚਲਦੇ ਪਾਰਟੀ ਦੇ ਕੁਝ ਮੈਂਬਰਾਂ ਨੇ ਦੇਸ਼ ਦੀ ਸਫਾਈ ਦੀ ਮੁਹਿੰਮ ਨੂੰ ਵੀ ਆਪਣੇ ਹੱਥ ਲਿਆ, ਅਤੇ ਇਹ ਮੈਂਬਰ ਦੇਸ਼ ਦੇ ਵੱਖ ਵੱਖ ਰਾਜਾਂ ਵਿੱਚ ਸੜਕਾਂ ਅਤੇ ਜਲ ਸਰੋਤਾਂ ਅਤੇ ਰੇਲਵੇ ਸਟੇਸ਼ਨ ਵਰਗੇ ਪਬਲਿਕ ਖੇਤਰਾਂ ਵਿੱਚ ਜਾ ਪੁੱਜੇ ਅਤੇ ਆਪਣੇ ਹੱਥੀਂ ਸਫਾਈ ਕਰਨੀ ਸ਼ੁਰੂ ਕਰ ਦਿੱਤੀ। ਇੰਨਾ ਹੀ ਨਹੀਂ, ਇਸ ਪਾਰਟੀ ਦੇ ਸਦੱਸ ਮੈਡੀਕਲ ਪ੍ਰਵੇਸ਼ ਪ੍ਰੀਖਿਆ ਨੀਟ ਵਿੱਚ ਹੋਏ ਘੁਟਾਲਿਆਂ ਤੋਂ ਬਾਅਦ ਭਾਰਤੀ ਸਿੱਖਿਆ ਮੰਤਰੀ ਤੋਂ ਅਸਤੀਫੇ ਦੀ ਵੀ ਮੰਗ ਕਰ ਰਹੇ ਨੇ। ਇਨ੍ਹਾਂ ਨੇ ਇਸ ਬਾਬਤ ਇੱਕ ਪਟੀਸ਼ਨ ਵੀ ਸ਼ੁਰੂ ਕਰ ਦਿੱਤੀ ਹੈ। ਲੱਖਾਂ ਲੋਕਾਂ ਦੇ ਸਮਰਥਨ ਅਤੇ ਕਈ ਹਜ਼ਾਰਾਂ ਟਵੀਟਸ ਤੋਂ ਬਾਅਦ ਪਾਰਟੀ ਨੇ ਦਾਅਵਾ ਕੀਤਾ ਕਿ ਉਨ੍ਹਾਂ ਦੇ ਸੋਸ਼ਲ ਮੀਡੀਆ ਖਾਤਿਆਂ ਅਤੇ ਵੈਬਸਾਈਟ ਉੱਤੇ ਪਾਬੰਦੀ ਲਗਾ ਦਿੱਤੀ ਗਈ, ਭਾਵ ਕਿ ਉਸਨੂੰ ਬੰਦ ਕਰ ਦਿੱਤਾ ਗਿਆ। ਹਾਲਾਂਕਿ ਹੁਣ ਉਨ੍ਹਾਂ ਦਾ ਇੰਸਟਾਗ੍ਰਾਮ ਦੁਬਾਰਾ ਬਹਾਲ ਕਰ ਦਿੱਤਾ ਗਿਆ। ਇਸ ਦੌਰਾਨ ਵਿਆਪਕ ਆਲੋਚਨਾ ਤੋਂ ਬਾਅਦ ਚੀਫ ਜਸਟਿਸ ਨੇ ਵੀ ਆਪਣੀ ਟਿੱਪਣੀਆਂ ਨੂੰ ਗਲਤ ਤਰੀਕੇ ਨਾਲ ਪ੍ਰਸਾਰਿਤ ਕੀਤੇ ਜਾਣ ਦੀ ਗੱਲ ਕਹਿੰਦੇ ਹੋਏ ਉਨ੍ਹਾਂ ਨੇ ਸਪਸ਼ਟ ਕੀਤਾ ਕਿ ਉਹ ਜਾਲੀ ਡਿਗਰੀਆਂ ਵਾਲੇ ਲੋਕਾਂ ਦਾ ਹਵਾਲਾ ਦੇ ਰਹੇ ਸਨ, ਪਰ ਉਨ੍ਹਾਂ ਦੇ ਬਿਆਨ ਦੇ ਜਵਾਬ ਵਿੱਚ ਕਾਕਰੋਚ ਪਾਰਟੀ ਸ਼ੁਰੂ ਕਰਨ ਵਾਲੇ ਅਭਿਜੀਤ ਦੀਪਕੇ ਨੇ ਕਿਹਾ ਕਿ ਹਰ ਕਿਸੇ ਨੂੰ ਆਪਣੀ ਸਿੱਖਿਆ ਸਥਿਤੀ ਦੇ ਬਾਵਜੂਦ ਲੋਕਤੰਤਰ ਵਿੱਚ ਬੋਲਣ ਦਾ ਅਧਿਕਾਰ ਹੈ।
6: Majority of the India today lives in rural parts. The rural youth, even the Gen Z of the rural, works as a daily wage laborer because he doesn't have a formal degree. He doesn't have the privilege to get a formal education. So, those who don't have the privilege to earn a formal degree, don't have the right to speak up in a democracy, what is the Chief Justice of India is trying to say here? Doesn't the constitution which he sworn to protect says that every individual, irrespective of his educational qualification or his social status, has the right to speak up, has the right to freedom of expression.
2: ਭਾਰਤੀ ਮੀਡੀਆ ਦੇ ਨਾਲ ਇੱਕ ਹੋਰ ਇੰਟਰਵਿਊ ਵਿੱਚ अभिजीत ने कहा,
6: मैं यहाँ अभी यूएसए में रहता हूँ पिछले 2 साल से। मैं देख रहा हूँ यहाँ पर डिस्कशन हो रहा है यूएस कैसे एआई इंडस्ट्री को डोमिनेट कर सकता है, यूएस कैसे सेमीकंडक्टर इंडस्ट्री को डोमिनेट कर सकता है, यूएस कैसे 100% क्लीन एनर्जी पर चल सकता है। हमारे यहाँ पिछले 10-12 साल से क्या डिस्कशन हो रही है, हिंदू मुसलमान किया जा रहा है, गाय गोबर की पॉलिटिक्स हो रही है, उससे कौन से युवा का भला हो रहा है यार।
2: भारतीय नौजवानों का कॉकरोच पार्टी वाल वधदे होए रुझान नूं वेखदे होए इस दी तुलना नेपाल विच जेंजी वल्लों कीते गए सियासी फेरबदल नाल कीती जा रही है। वड्डे समर्थन दे बावजूद भी हर कोई कॉकरोच पार्टी नूं गंभीरता नाल नहीं लै रहा। आलोचकां दा दावा है कि यह मुहिम लोकां विच सिस्टम दे प्रति विश्वास नूं खत्म करन अते हफड़ा तफड़ी पैदा करन लई शुरू कीती गई है अते जमीनी हकीकत उत्ते इस दा कोई खास फर्क नहीं पवेगा।
7: Political science is an interesting subject and one of its core concepts is delegitimization, studied under the broader topic of populism. Delegitimization in simple words means the judiciary is a joke, every media house is a propaganda, elected representatives of this country are fools, education policy is in shambles and law enforcement is completely ineffective. I'm certain a bell is ringing in your head right now because this is precisely the agenda of CJP. Ultimate goal of delegitimization is not to win an election, no, it is to make the citizens of this country trust nothing, and a population that trusts nothing is ungovernable. You remember Sri Lanka, Bangladesh, Nepal, and I hope you know who our neighbors are and why the world might not want us to win as a country.
2: Par tuhanu ki lagda ki tusi is cockroach party de samarthan vich ho? Vyang ton virodh tak is party da jo safar hai ki oh siyasi haqeeqat nu badal payega? अपने विचार लिख भेजो punjabi.program@sbs.com.au उत्ते या फिर SMS करो 0439799767 0439799767 इस तो इलावा तुसी SBS पंजाबी दे नाल फेसबुक अते इंस्टाग्राम राही भी किसे भी वेले जुड़ सकते हो। तुसी सुन रहे हो SBS पंजाबी ते मैं हाँ शायना कालरा।
0: ਹਾਂਜੀ ਬਿਲਕੁਲ ਜੀ। ਸੋ ਕੀ ਲੱਗਦਾ ਫਿਰ CJP ਦਾ ਯਾਨੀ ਕਿ ਕਾਕਰੋਚ ਜਨਤਾ ਪਾਰਟੀ ਕਿੱਥੇ ਤੱਕ ਜਾਏਗੀ, ਕੀ ਗਰਾਊਂਡ ਦੇ ਉੱਤੇ ਉਤਰ ਕੇ ਪੋਲੀਟੀਕਲ ਪਾਰਟੀ ਬਣਾ ਪਾਏਗੀ ਜਾਂ ਨਹੀਂ, ਇਹ ਵੀ ਦੱਸ ਸਕਦੇ ਹੋ। ਮੈਸੇਜ ਕਰ ਦਿਓ 0439799767 ਤੇ ਨਾਲ ਦੀ ਨਾਲ ਮੈਂ ਪੁੱਛਿਆ ਸੀ ਕਿ ਫਿਲਮ ਚੜ੍ਹਦੀ ਕਲਾ ਦੇ ਜੋ ਮੁੱਖ ਕਲਾਕਾਰ ਨੇ ਉਹਨਾਂ ਦਾ ਨਾਮ ਕੀ ਹੈ। ਘੱਟੋ ਘੱਟ 3 ਨਾਮ ਤੁਸੀਂ ਜ਼ਰੂਰ ਦੱਸਣੇ ਨੇ ਸਹੀ ਸਹੀ, ਔਰ ਤੁਸੀਂ ਜਿੱਤ ਸਕਦੇ ਹੋ ਜੀ ਕਪਲ ਮੂਵੀ ਟਿਕਟ ਜਿੱਤਣ ਦਾ ਮੌਕਾ। ਇੱਧਰ ਸਾਨੂੰ ਗਗਨ ਬਾੜ ਜੀ ਨੇ ਈਮੇਲ ਦੇ ਨਾਲ ਨਾਲ ਜਵਾਬ ਭੇਜ ਦਿੱਤੇ ਨੇ। ਬਿਲਕੁਲ ਜੀ, ਆਪਣੀ ਈਮੇਲ ID ਵੀ ਤੁਸੀਂ ਜ਼ਰੂਰ ਭੇਜਣੀ ਆ ਜਦੋਂ ਤੁਸੀਂ ਜਵਾਬ ਭੇਜਣੇ ਨੇ। ਬਹੁਤ ਬਹੁਤ ਸ਼ੁਕਰੀਆ। ਰਮਨ ਸਿੰਘ ਜੀ ਕਹਿ ਰਹੇ ਨੇ ਕਿ ਹਾਲ ਚਾਲ ਨੇ ਪੁਨੀਤ ਜੀ, ਜ਼ਿੰਦਗੀ ਕਿਵੇਂ ਚੱਲ ਰਹੀ ਹੈ, ਤੁਹਾਡਾ ਅਮੇਜ਼ਿੰਗ ਸ਼ੋਅ ਸੁਣ ਰਹੇ ਹਾਂ, ਔਰ ਕਹਿ ਰਹੇ ਨੇ ਥੈਂਕ ਯੂ, ਬਹੁਤ ਬਹੁਤ ਸ਼ੁਕਰੀਆ ਰਮਨ ਜੀ ਮੈਸੇਜ ਭੇਜਣ ਦੇ ਵਾਸਤੇ। ਇੱਧਰ ਪੱਟੀ ਸਾਹਿਬ ਸਿਡਨੀ ਤੋਂ ਵੀ ਕਹਿ ਰਹੇ ਨੇ ਗੁੱਡ ਈਵਨਿੰਗ ਪੁਨੀਤ ਜੀ, ਕੀ ਹਾਲ ਚਾਲ ਨੇ। ਪੱਟੀ ਸਾਹਿਬ ਬਹੁਤ ਵਧੀਆ, ਤੁਹਾਡੇ ਕੀ ਹਾਲ ਚਾਲ ਨੇ, ਕਿਵੇਂ ਚੱਲ ਰਿਹਾ ਕੰਮ ਕਾਰ, ਔਰ ਕਿੱਥੇ ਕੁ ਪਹੁੰਚੇ ਹੋ ਫਿਲਹਾਲ। ਇੱਧਰ ਪਵਨੀਤ ਜੀ ਕਹਿ ਰਹੇ ਨੇ ਬਹੁਤ ਵਧੀਆ ਸ਼ੋਅ, ਚੜ੍ਹਦੀ ਕਲਾ ਮੂਵੀ ਦੇ ਮੇਨ ਲੀਡ ਓਕੇ, ਇਹ ਵੀ ਨਾਮ ਸਾਨੂੰ ਦੱਸ ਰਹੇ ਨੇ। ਬਹੁਤ ਬਹੁਤ ਸ਼ੁਕਰੀਆ ਜੀ। ਈਮੇਲ ID ਵੀ ਜ਼ਰੂਰ ਭੇਜੋ ਤਾਂ ਕਿ ਤੁਹਾਨੂੰ ਅਸੀਂ ਟਿਕਟਾਂ ਵੀ ਭੇਜ ਸਕੀਏ ਅਗਰ ਤੁਸੀਂ ਸਹੀ ਜਵਾਬ ਦਿੱਤੇ ਹੋਣਗੇ। ਫਿਲਹਾਲ ਰੁਕਦੇ ਹਾਂ ਇੱਕ ਕੁਇਕਲੀ ਛੋਟੀ ਜਿਹੀ ਬ੍ਰੇਕ ਦੇ ਲਈ, ਬ੍ਰੇਕ ਤੋਂ ਬਾਅਦ ਆਉਂਦੇ ਹਾਂ ਵਾਪਸ, ਹੋਰ ਗੱਲਾਂ ਬਾਤਾਂ ਤੇ ਜਾਣਕਾਰੀਆਂ ਦਾ ਸਿਲਸਿਲਾ ਇੱਦਾਂ ਹੀ ਚੱਲਦਾ ਰਹੇਗਾ। ਮੈਂ ਹਾਂ ਪੁਨੀਤ ਢੀਂਗਰਾ ਤੁਹਾਡੇ ਨਾਲ।
8: ਓਜੇ ਤੂੰ, ਸੀ ਤੂੰ, ਕਿਰਸ ਔਰਰ $1,000? Pues cámbiate a Spectrum y ahorra $1,000. Garantizado. Solo ten 4 líneas de Spectrum Mobile y te damos internet con fibra óptica gratis para siempre. Sí, internet gratis para siempre. Y ahorra $1,000 garantizados en tu primer año. O cubrimos la diferencia. Visita spectrum.com/gratis para siempre para más información. Spectrum Internet funciona con fibra óptica y se conecta mediante líneas coaxiales. Se aplican restricciones.
9: Ready to order?
10: Yes. We're earning unlimited 3% cash back on dining and entertainment with the Capital One Saver Card. So, let's just get one of everything.
9: Everything?
11: Fire everything! The Capital One Saver Card is at table 27 and they're earning unlimited 3% cash back.
12: Yes, Chef!
10: This is so nice.
11: Had a feeling you'd want 3% cash back on dessert.
10: Ooh, tiramisu!
11: Earn unlimited 3% cash back on dining and entertainment with the Capital One Saver Card. Capital One, what's in your wallet?
13: Terms apply. See CapitalOne.com for details.
14: SBS is Australia's most trusted multilingual broadcaster. Our listeners are loyal, highly engaged, and have supported countless local businesses. We offer advertising packages for businesses of all sizes. Our experienced sales team will guide you through the process of owning a great campaign. Bring your own ad or have our production team make you something in one of our 68 languages. start the conversation.

0: connection with your new audience today. Email sales@sbs.com.au.
1: ਬ੍ਰੇਕ ਤੋਂ ਬਾਅਦ ਆ ਗਏ ਜੀ ਇੱਕ ਵਾਰ ਫਿਰ ਤੋਂ ਵਾਪਸ SBS ਪੰਜਾਬੀ ਰੇਡੀਓ ਪ੍ਰੋਗਰਾਮ ਦੇ ਵਿੱਚ ਮੈਂ ਹਾਂ ਪੁਨੀਤ ਢੀਂਗਰਾ ਤੁਹਾਡੇ ਨਾਲ ਸਵਾਓ ਲੈ ਚੱਲਦੇ ਹਾਂ ਹੁਣ ਲੈਂਦੇ ਪੰਜਾਬ ਅਤੇ ਜਾਣਦੇ ਹਾਂ ਉੱਥੋਂ ਦੀਆਂ ਤਾਜ਼ਾ ਖਬਰਾਂ ਜੋ ਦੱਸ ਰਹੇ ਨੇ ਮਸੂਦ ਮੱਲੀ ਜੀ।
2: ਈਦ ਦੀਆਂ ਛੁੱਟੀਆਂ ਮਨਾਉਣ ਲਈ ਆਉਣ ਵਾਲਿਆਂ ਦੀ ਜਾਫਰ ਐਕਸਪ੍ਰੈਸ ਬਲੋਚਿਸਤਾਨ 'ਚ ਇੱਕ ਵਾਰ ਫਿਰ ਅੱਤਗਰਦੀ ਦਾ ਨਿਸ਼ਾਨਾ। 50 ਹਲਾਕਤਾਂ, 60 ਤੋਂ ਵੱਧ ਫੱਟੜ। ਇਬਰਾਹਿਮ ਸਮਝੌਤੇ ਦਾ ਹਿੱਸਾ ਨਹੀਂ ਬਣਾਂਗੇ, ਟਰੰਪ ਦੇ ਬਿਆਨ ਤੋਂ ਬਾਅਦ ਖਾਜਾ ਆਸਫ ਦਾ ਦੋ ਟੋਕ ਲਫ਼ਜ਼ਾਂ 'ਚ ਇਨਕਾਰ। 23 ਲੱਖ ਦੇ ਵਿੱਚੋਂ ਜੋ 10,000 ਨੂੰ UAE ਤੋਂ ਕੱਢਿਆ ਵੀ ਜਾਂਦਾ ਤੇ ਉਹ ਮੰਦੇ ਕੰਮਾਂ ਦਾ ਹਿੱਸਾ ਨੇ, ਖਾਜਾ ਆਸਫ ਦਾ ਬਿਆਨ। ਸੈਨੇਟ ਮੁਲਾਜ਼ਮ ਦੇ ਕਾਤਲ, ਰਿਟਾਇਰਡ SP ਨੂੰ ਸਜ਼ਾਏ ਮੌਤ ਤੇ ਮੁੰਡਿਆਂ ਨੂੰ ਉਮਰ ਕੈਦ ਦੀ ਸਜ਼ਾ। 23 ਲੱਖ ਤੋਂ ਵੱਧ ਰੱਬ ਦੇ ਲਾਡਲੇ ਪ੍ਰਾਹੁਣੇ ਪਾਕਿਸਤਾਨੀ ਹਾਜੀ ਅੱਜ ਸਭ ਤੋਂ ਵੱਡੀ ਇਬਾਦਤ ਹੱਜ ਕਰ ਰਹੇ ਨੇ। ਲੀਬੀਆ ਤੋਂ ਡੀਪੋਰਟ ਹੋ ਕੇ ਇਸਲਾਮਾਬਾਦ ਆਉਣ ਵਾਲੇ 177 ਪਾਕਿਸਤਾਨੀਆਂ ਨੂੰ FIA ਨੇ ਗ੍ਰਿਫ਼ਤਾਰ ਕਰ ਲਿਆ। SBS ਪੰਜਾਬੀ ਹੈ, ਲਿੰਦੇ ਪੰਜਾਬ ਦੀ ਖਬਰਸਾਰ ਦੇ ਨਾਲ ਮੈਂ ਹਾਂ ਮਸੂਦ ਮੱਲੀ। 3 ਦਿਨ ਪਹਿਲੋਂ ਬਲੋਚਿਸਤਾਨ ਦੀ ਰਾਜਧਾਨੀ ਕੋਇਟਾ 'ਚ ਇੱਕ ਵਾਰ ਫਿਰ ਮੁਸਾਫਰ ਟ੍ਰੇਨ ਜਾਫਰ ਐਕਸਪ੍ਰੈਸ ਨੂੰ ਅੱਤਗਰਦੀ ਦਾ ਨਿਸ਼ਾਨਾ ਬਣਾਇਆ ਗਿਆ ਹੈ। ਕੋਇਟਾ ਛਾਉਣੀ ਤੋਂ ਫੌਜੀ ਤੇ ਉਨ੍ਹਾਂ ਦੇ ਪਰਿਵਾਰਾਂ ਸਮੇਤ ਆਮ ਮੁਸਾਫਰਾਂ ਨੂੰ ਲੈ ਕੇ ਕੋਇਟਾ ਸਟੇਸ਼ਨ ਤੱਕ ਆਉਣ ਵਾਲੀਆਂ 3 ਬੋਗੀਆਂ, ਜਿਨ੍ਹਾਂ ਨੂੰ ਸ਼ਟਲ ਟ੍ਰੇਨ ਦਾ ਨਾਮ ਦਿੱਤਾ ਗਿਆ ਸੀਗਾ, ਇੱਕ ਫਾਟਕ ਦੇ ਲਾਗੇ ਪਹੁੰਚੀਆਂ ਤੇ ਇਨ੍ਹਾਂ ਦੇ ਵਿੱਚ ਬਾਰੂਦ ਦੀ ਭਰੀ ਇੱਕ ਗੱਡੀ ਮਾਰ ਕੇ ਇਨ੍ਹਾਂ ਨੂੰ ਉਡਾ ਦਿੱਤਾ ਗਿਆ, ਜਿਹਦੇ ਨਾਲ 2 ਬੋਗੀਆਂ ਪੂਰੀ ਤਰ੍ਹਾਂ ਤਬਾਹ ਹੋ ਗਈਆਂ ਤੇ ਹਜੇ ਤੱਕ ਇਹਦੇ ਵਿੱਚ 50 ਹਲਾਕਤਾਂ ਸਮੇਤ 67 ਤੋਂ ਵੱਧ ਲੋਕਾਂ ਦੇ ਫੱਟਰ ਹੋਣ ਦੀ ਸਰਕਾਰੀ ਤਸਦੀਕ ਕੀਤੀ ਜਾ ਰਹੀ ਏ। ਫੱਟਰਾਂ ਦੇ ਵਿੱਚੋਂ ਕਈਆਂ ਦੀ ਹਾਲਤ ਖਰਾਬ ਏ, ਜਿਹਦੇ ਕਾਰਨ ਹਲਾਕਤਾਂ ਵੱਧ ਸਕਦੀਆਂ ਨੇ। ਇਸ ਹਮਲੇ ਦੀ ਜ਼ਿੰਮੇਵਾਰੀ ਪਾਬੰਦੀ ਲੱਗੀ ਅਤਗਰ ਤਨਜ਼ੀਮ BLA ਯਾਨੀ ਬਲੋਚਿਸਤਾਨ ਲਿਬਰੇਸ਼ਨ ਆਰਮੀ ਨੇ ਕਬੂਲੀ ਹੈ। ਹਮਲੇ 'ਚ ਮੌਨ ਵਾਲਿਆਂ ਅੰਦਰ 3 ਫੌਜੀ ਸਨ, ਜਦਕਿ ਬਾਕੀ ਸਭ ਆਮ ਲੋਕ ਸਨ। ਅਤਗਰ ਤਨਜ਼ੀਮ ਨੇ ਇਸ ਟ੍ਰੇਨ ਦੀ ਤਬਾਹੀ ਜਾਂ ਹਮਲੇ ਦੀ ਜ਼ਿੰਮੇਵਾਰੀ ਕਬੂਲਦਿਆਂ ਇਹਨੂੰ ਫੌਜੀਆਂ ਦੇ ਉੱਤੇ ਹਮਲਾ ਤੇ ਉਨ੍ਹਾਂ ਦੇ ਪਰਿਵਾਰਾਂ ਦੇ ਉੱਤੇ ਹਮਲਾ ਆਖਿਆ ਹੈ। ਇਹ ਟ੍ਰੇਨ ਈਦ ਦੀਆਂ ਛੁੱਟੀਆਂ ਗੁਜ਼ਾਰਨ ਲਈ ਆਪਣੇ ਘਰਾਂ ਨੂੰ ਵਾਪਸ ਜਾਣ ਵਾਲੇ ਮੁਸਾਫਰਾਂ ਦੇ ਨਾਲ ਭਰੀ ਸੀਗੀ ਤੇ ਕੋਇਟਾ ਰੇਲਵੇ ਸਟੇਸ਼ਨ ਜਾ ਰਹੀ ਸੀ। ਇਰਾਨ ਅਮਰੀਕਾ ਸਮਝੌਤਾ ਹੋਣ ਤੋਂ ਪਹਿਲਾਂ ਅਮਰੀਕੀ ਪ੍ਰੈਜ਼ੀਡੈਂਟ ਡੋਨਲਡ ਟਰੰਪ ਹੋਣਾ ਦਾ ਆਖਣਾ ਹੈ ਕਿ ਪਾਕਿਸਤਾਨ, ਸਾਊਦੀ ਅਰਬ, ਮਿਸਰ ਤੇ ਬਾਕੀ ਇਸਲਾਮੀ ਮੁਲਕਾਂ ਸਮੇਤ ਸਭ ਨੂੰ ਚਾਹੀਦਾ ਹੈ ਕਿ ਉਹ ਇਸਰਾਇਲ ਦੇ ਇਬਰਾਹਿਮ ਸਮਝੌਤੇ ਦਾ ਹਿੱਸਾ ਬਣਨ, ਨਹੀਂ ਤੇ ਫਿਰ ਇਸਲਾਮੀ ਮੁਲਕਾਂ ਨੂੰ ਇਰਾਨ ਦੇ ਸਮਝੌਤੇ ਦੀ ਵੀ ਤਰਫਦਾਰੀ ਨਹੀਂ ਕਰਨਾ ਚਾਹੀਦੀ ਤੇ ਨਾ ਉਹਦਾ ਹਿੱਸੇਦਾਰ ਬਣਨਾ ਚਾਹੀਦਾ ਹੈ। ਇਹ ਬਿਆਨ ਐਨ ਉਸ ਵੇਲੇ ਸਾਹਮਣੇ ਆਇਆ ਜਦੋਂ ਪਾਕਿਸਤਾਨੀ ਫੌਜ ਮੁਖੀ ਆਸਮ ਮੁਨੀਰ ਹੋਣੇ ਇਰਾਨ ਦੇ ਫੇਰੇ ਤੋਂ ਵਾਪਸ ਪਾਕਿਸਤਾਨ ਅਪੜੇ ਨੇ ਔਰ ਉਮੀਦ ਕੀਤੀ ਜਾ ਰਹੀ ਹੈ ਕਿ ਇਰਾਨ ਅਮਰੀਕਾ ਲੜਾਈ ਰੁਕ ਜਾਏਗੀ ਤੇ ਪਾਕਿਸਤਾਨ ਦੋਹਾਂ ਨੂੰ ਗੱਲਬਾਤ ਦੇ ਟੇਬਲ ਦੇ ਉੱਤੇ ਇੱਕ ਵਾਰ ਫਿਰ ਲਿਆਉਣ 'ਚ ਕਾਮਯਾਬ ਰਹੇਗਾ। ਡੋਨਲਡ ਟਰੰਪ ਹੋਣਾ ਦੇ ਇਸ ਬਿਆਨ ਦੇ ਜਵਾਬ ਦੇ ਵਿੱਚ ਹੁਣ ਤੋਂ ਥੋੜਾ ਚਿਰ ਪਹਿਲਾਂ ਪਾਕਿਸਤਾਨ ਦੇ ਡਿਫੈਂਸ ਮਿਨਿਸਟਰ ਖਾਜਾ ਆਸਫ ਨੇ ਆਖਿਆ ਹੈ ਕਿ ਪਾਕਿਸਤਾਨ ਕਦੀ ਵੀ ਇਸ ਸਮਝੌਤੇ ਦਾ ਹਿੱਸਾ ਨਹੀਂ ਬਣੇਗਾ। 2 ਟੋਕ ਲਫ਼ਜ਼ਾਂ ਦੇ ਵਿੱਚ ਇਨਕਾਰ ਕਰਦੇ ਹੋਇਆ ਖਾਜਾ ਆਸਫ ਹੋਣਾ ਨੇ ਆਖਿਆ ਕਿ ਪਾਕਿਸਤਾਨ ਕਦੀ ਵੀ ਐਸੇ ਸਮਝੌਤੇ ਦਾ ਹਿੱਸਾ ਨਹੀਂ ਬਣੇਗਾ ਜੋ ਉਹਦੇ ਨਜ਼ਰੀਆਤ ਦੇ ਖਿਲਾਫ਼ ਹੋਵੇ। ਸਾਡੇ ਤੇ ਪਾਸਪੋਰਟ ਦੇ ਉੱਤੇ ਲਿਖਿਆ ਹੈ ਕਿ ਇਹ ਇਸਰਾਇਲ ਦੇ ਵਾਸਤੇ ਸਫ਼ਰ ਲਈ ਨਹੀਂ ਬਣਿਆ। ਅਸੀਂ ਇਸਰਾਇਲ ਦੇ ਵਜੂਦ ਨੂੰ ਇੱਕ ਮੁਲਕ ਦੇ ਤੌਰ ਤੇ ਮੰਨਿਆ ਹੀ ਨਹੀਂ ਔਰ ਫਿਰ ਇੱਕ ਐਸਾ ਸਮਝੌਤਾ ਜਿਹਦੀ ਬਾਰ ਬਾਰ ਖਿਲਾਫ਼ ਅਰਜ਼ੀ ਕੀਤੀ ਜਾਂਦੀ ਹੋਵੇ। ਗਜ਼ਾ ਗਵਾਹ ਹੈ ਕਿ ਉੱਥੇ ਹਜੇ ਵੀ ਲੋਕਾਂ ਨੂੰ ਸਮਝੌਤੇ ਤੋਂ ਬਾਅਦ ਵੀ ਲਗਾਤਾਰ ਹਮਲਿਆਂ ਦਾ ਨਿਸ਼ਾਨਾ ਬਣਾ ਕੇ ਰੋਜ਼ ਕਤਲੋ ਗਾਰਤ ਦਾ ਬਾਜ਼ਾਰ ਹੈ ਜਿਹੜਾ ਉਹ ਗਰਮ ਕੀਤਾ ਜਾ ਰਿਹਾ ਹੈ। ਇੱਕ ਐਸਾ ਮੁਲਕ ਜਿਹੜਾ ਸਮਝੌਤੇ ਦੇ ਉੱਤੇ ਅਮਲ ਹੀ ਨਾ ਕਰ ਰਿਹਾ ਹੋਵੇ ਉਹਦੇ ਨਾਲ ਕਿਸੇ ਸਮਝੌਤੇ ਦਾ ਹਿੱਸਾ ਕਿਵੇਂ ਬਣ ਸਕਨੇ ਆ। ਯਾਦ ਰਵੇ ਕਿ ਡੋਨਲਡ ਟਰੰਪ ਹੋਣਾ ਵੱਲੋਂ ਇਸ ਬਿਆਨ ਤੋਂ ਬਾਅਦ ਪਾਕਿਸਤਾਨ ਭਰ ਦੇ ਵਿੱਚ ਧਾਰਮਿਕ ਲੋਕਾਂ ਵੱਲੋਂ ਸਖ਼ਤ ਚਿੰਤਾ ਜ਼ਾਹਰ ਕੀਤੀ ਜਾ ਰਹੀ ਹੈ। UAE ਤੋਂ ਪਾਕਿਸਤਾਨੀਆਂ ਨੂੰ ਲਗਾਤਾਰ ਡੀਪੋਰਟ ਕਰਨ ਦੀਆਂ ਖ਼ਬਰਾਂ ਤੋਂ ਬਾਅਦ ਹੁਣ ਪਾਕਿਸਤਾਨੀ ਸ਼ੀਆ ਫਿਰਕੇ ਦੇ ਮੰਨਣ ਵਾਲਿਆਂ ਨੇ ਸੋਸ਼ਲ ਮੀਡੀਆ ਦੇ ਉੱਤੇ ਪੋਸਟਾਂ ਰਾਹੀਂ ਸ਼ਿਕਾਇਤ ਕੀਤੀ ਹੈ ਕਿ UAE ਦੀ ਸਰਕਾਰ ਸਿਰਫ ਪਾਕਿਸਤਾਨੀ ਸ਼ੀਆ ਫਿਰਕੇ ਦੇ ਲੋਕਾਂ ਨੂੰ ਨਿਸ਼ਾਨਾ ਬਣਾ ਕੇ ਡੀਪੋਰਟ ਕਰ ਰਹੀ ਹੈ। ਜਦਕਿ ਪਾਕਿਸਤਾਨ ਦੇ ਡਿਫੈਂਸ ਮਿਨਿਸਟਰ ਖਾਜਾ ਆਸਫ ਦਾ ਆਖਣਾ ਆ ਕਿ 23 ਲੱਖ ਪਾਕਿਸਤਾਨੀ UAE ਦੇ ਵਿੱਚ ਕੰਮਕਾਰ ਕਰ ਰਹੇ ਨੇ। ਜੇ ਉਨ੍ਹਾਂ 'ਚ ਕੁਝ ਕ੍ਰਿਮੀਨਲਸ ਨੇ ਤੇ ਉਨ੍ਹਾਂ ਨੂੰ ਕੱਢਿਆ ਜਾ ਰਿਹਾ ਤੇ ਇਹ ਕੋਈ ਵੱਡੀ ਗੱਲ ਨਹੀਂ। ਖਾਜਾ ਆਸਫ ਉਨ੍ਹਾਂ ਦੇ ਬਿਆਨ 'ਚੋਂ ਕੁਝ ਬੋਲ,
3: 23 ਲੱਖ ਬੰਦੇ ਜਿਹੜੇ ਹੈਗੇ ਸਾਰੇ ਇਮਾਮ ਮਸਜਿਦ ਤੇ ਨਹੀਂ ਨਾ ਹੈਗੇ, ਹੁਣ ਮੈਂ ਹਰ ਕਿਸਮ ਕੇ ਵਾਰਦਾਤੀਏ ਵੀ ਹੈ, ਵਹਾਂ ਪੇ ਭਿਖਾਰੀ ਵੀ ਹੈ, ਹਜ਼ਾਰੋਂ ਕੇ ਹਿਸਾਬ ਸੇ ਭਿਖਾਰੀ ਹੈ, ਔਰ ਵੀ ਬੜੇ ਬੜੇ ਕਾਬਲ ਫਖਰ ਜੋ ਹੈ ਪੇਸ਼ੋਂ ਸੇ ਵੋ ਵਾਬਸਤਾ ਹੋਏ ਹੋਏ ਵਹਾਂ ਪੇ ਲੋਕ ਜਾ ਕੇ, ਤੋ ਮੈਂ ਅਲੈਬੋਰੇਟ ਨਹੀਂ ਕਰਨਾ ਚਾਹਤਾ। ਅਗਰ ਇਫ ਦੇ ਆਰ ਬੀਂਗ ਟ੍ਰਾਂਸਪੋਰਟਡ ਤੋ ਵੋ ਉਨਕਾ ਹੱਕ ਬਣਤਾ ਹੈ ਕਿ ਵੋ ਐਸੇ ਲੋਕੋਂ ਕੋ ਟ੍ਰਾਂਸਪੋਰਟ ਕਰੇ। ਵਹਾਂ ਪੇ ਪਾਕਿਸਤਾਨੀ ਜੋ ਹੈ ਕਿਸੀ ਵੀ ਐਸੇ ਓਬਜੈਕਸ਼ਨੇਬਲ ਪ੍ਰੋਫੈਸ਼ਨ ਕੇ ਸਾਥ ਕਭੀ ਵਾਬਸਤਾ ਨਹੀਂ ਹੋਤੇ ਥੇ। 10-12-15 ਸਾਲ ਸੇ ਸਬਸੇ ਜ਼ਿਆਦਾ ਪ੍ਰੈਜੈਂਸ ਪਾਕਿਸਤਾਨੀਓ ਕੀ ਹੈ ਇਨ ਤਮਾਮ ਪ੍ਰੋਫੈਸ਼ਨਸ ਮੇ ਜੋ ਜਿਨਕੇ ਉਪਰ ਉਨਕੋ ਇਤਰਾਜ਼ ਹੈ, ਔਰ ਵਹਾਂ ਪੇ ਕੋਈ ਡੈਪੋਟੇਸ਼ਨ ਨਹੀਂ ਹੋ ਰਹੀ। ਦੇਖਣਾ ਆਪ 23 ਲੱਖ ਮੇ ਸੇ ਅਗਰ 2-4 ਹਜ਼ਾਰ ਬੰਦਾ ਜੋ ਹੈ ਡਿਪੋਰਟ ਅਗਰ ਹੋ ਜਾਏ, 10 ਹਜ਼ਾਰ ਡਿਪੋਰਟ ਹੋ ਜਾਏ, ਰੌਲਾ ਪਾਉਣ ਦੀ ਕੀ ਲੋੜ ਹੋਈ ਹੈ।
2: ਪਾਕਿਸਤਾਨ ਦੇ ਡਿਫੈਂਸ ਮਿਨਿਸਟਰ ਖਾਜਾ ਆਸਫ ਹੋਣਾ ਦੀ ਗੱਲਬਾਤ ਤੁਸੀਂ ਸੁਣੀ।

0: ਇਸਲਾਮਾਬਾਦੀ ਸੈਸ਼ਨ ਕੋਰਟ ਨੇ ਮਾਰਚ 2025 ਚ ਕਤਲ ਹੋਣ ਵਾਲੇ ਪਾਕਿਸਤਾਨੀ ਸੈਨੇਟ ਦੇ ਮੁਲਾਜ਼ਮ ਦੇ ਕੇਸ ਦਾ ਫੈਸਲਾ ਸੁਣਾਉਂਦਿਆਂ ਹੋਇਆਂ ਇੱਕ ਮੁਲਜ਼ਮ ਨੂੰ ਸਜ਼ਾਏ ਮੌਤ ਤੇ ਉਹਦੇ ਦੋ ਪੁੱਤਰਾਂ ਸਮੇਤ ਭਨਵਈਏ ਨੂੰ ਉਮਰ ਕੈਦ ਦੇ ਨਾਲ ਜੁਰਮਾਨੇ ਦੀ ਸਜ਼ਾ ਸੁਣਾਈ ਹੈ। ਸੈਨੇਟ ਵਿਚ ਅਸਿਸਟੈਂਟ ਦੀ ਪੋਸਟ ਦੇ ਉੱਤੇ ਕੰਮ ਕਰਨ ਵਾਲੇ 25 ਵਰਿਆਂ ਦੇ ਮੁਹੰਮਦ ਹਮਜ਼ਾ ਨੂੰ ਲੈਣ ਦੇਣ ਤੇ ਪ੍ਰਾਪਰਟੀ ਦੇ ਮਾਮਲੇ ਦੇ ਉੱਤੇ ਕਤਲ ਕਰਨ ਵਾਲੇ ਮੁਜਰਮਾਂ ਦੇ ਵਿਚ ਮਰਕਜ਼ੀ ਮੁਜਰਮ ਇਸਲਾਮਾਬਾਦ ਪੁਲਿਸ ਦੇ ਵਿਚੋਂ SP ਰਿਟਾਇਰ ਹੈ। ਹਮਜ਼ਾ ਨੂੰ ਝੜਨ ਬੇੜਨ ਲਈ KPK ਸੂਬੇ ਦੇ ਇਲਾਕੇ ਮਾਨਸੇਰਾ ਬੁਲਾਇਆ ਗਿਆ ਜਿੱਥੇ ਉਹ ਇਸਲਾਮਾਬਾਦ ਤੋਂ ਗਿਆ, ਪਰ ਫਿਰ ਇਸ ਤੋਂ ਬਾਅਦ ਉਹਨੂੰ ਕਤਲ ਕਰਕੇ ਗੋਏ 'ਚ ਦੱਬ ਦਿੱਤਾ ਗਿਆ। ਇੱਕ ਮਹੀਨੇ ਬਾਅਦ ਗਲੀ ਹੋਈ ਲਾਸ਼ ਬਰਾਮਦ ਹੋਈ ਜਿਹਦੇ ਤੋਂ ਬਾਅਦ ਮਾਮਲਾ ਖੁੱਲ੍ਹਾ। SP ਆਰਫ ਹੁਸੈਨ ਨੂੰ ਸਜ਼ਾਏ ਮੌਤ ਦੇ ਨਾਲ ਨਾਲ ਅਦਾਲਤ ਵੱਲੋਂ 10 ਲੱਖ ਰੁਪਈਆ ਜੁਰਮਾਨਾ ਵੀ ਕੀਤਾ ਗਿਆ ਹੈ, ਜਦਕਿ ਬਾਕੀ ਦੋ ਮੁਜਰਮਾਂ ਦੇ ਵਿਚ ਸਾਬਰ ਹੁਸੈਨ ਸ਼ਾਹ ਤੇ ਸਕਲੈਨ ਨੂੰ ਉਮਰ ਕੈਦ ਸਮੇਤ 20-20 ਲੱਖ ਰੁਪਈਆ ਜੁਰਮਾਨਾ ਕੀਤਾ ਗਿਆ ਹੈ। ਇਨ੍ਹਾਂ ਦੋਵਾਂ ਨੇ ਕਤਲ ਦੀ ਇਸ ਵਾਰਦਾਤ 'ਚ ਮਦਦ ਕੀਤੀ ਸੀਗੀ। ਇਸ ਕੇਸ 'ਚ ਕੁੱਲ 17 ਗਵਾਹ ਪੁਕਤਾਏ ਗਏ, ਜਦਕਿ ਪੁਲਿਸ ਵੱਲੋਂ ਇਸ ਕੇਸ 'ਚ 3 ਮਰਕਜ਼ੀ ਮੁਲਜ਼ਮਾਂ ਨੂੰ ਮਿਥਿਆ ਗਿਆ ਸੀਗਾ। ਅੱਜ ਇਸਲਾਮ ਧਰਮ ਦੀ ਸਭ ਤੋਂ ਵੱਡੀ ਇਬਾਦਤ ਹਜ ਦੀਆਂ ਸ਼ੁਰੂਆਤ ਹੋ ਗਈਆਂ ਨੇ। ਦੁਨੀਆਂ ਭਰ ਤੋਂ 15 ਲੱਖ ਤੋਂ ਵੱਧ, ਜਦਕਿ ਪਾਕਿਸਤਾਨ ਤੋਂ 2.5 ਲੱਖ ਹਾਜੀ ਰੱਬ ਦੇ ਘਰ ਦੇ ਦੀ ਦਰਸ਼ਨ ਕਰਨ ਲਈ ਮੱਕੇ ਤੇ ਮਦੀਨੇ ਪਹੁੰਚੇ ਹੋਏ ਨੇ। ਰੱਬ ਦੇ ਇਹ ਲਾਡਲੇ ਪਰਾਉਣੇ ਹਾਜੀ ਅੱਜ ਮਿਨਾ 'ਚ ਵਕਤ ਗੁਜ਼ਾਰਨਗੇ, ਕਾਬੇ ਦਾ ਤਵਾਫ ਕਰਨਗੇ, ਸ਼ੈਤਾਨ ਨੂੰ ਕੰਕਰੀਆਂ ਮਾਰਨਗੇ ਤੇ ਅਗਲੇ ਦਿਨ ਈਦ ਦੀ ਨਮਾਜ਼ ਪੜਨ ਮਗਰੋਂ ਕੁਰਬਾਨੀਆਂ ਕਰਨਗੇ। ਇਸਲਾਮੀ ਸਾਲ 1447 ਹਿਜਰੀ ਦੇ ਇਸ ਹੱਜ ਦੇ ਖੁਤਬੇ ਨੂੰ ਇਸ ਸਾਲ ਦੁਨੀਆਂ ਦੀਆਂ 125 ਜ਼ੁਬਾਨਾਂ 'ਚ ਤਰਜਮਾ ਕੀਤਾ ਜਾਏਗਾ। ਹੱਜ ਦੇ ਖੁਤਬੇ ਨੂੰ ਇਸ ਵਾਰ ਪੰਜਾਬੀ ਜ਼ੁਬਾਨ ਦੇ ਵਿਚ ਵੀ ਵਾਇਰਲ ਕੀਤਾ ਜਾ ਰਿਹਾ ਹੈ। ਇਹ ਪਹਿਲਾ ਮੌਕਾ ਹੈ ਕਿ ਹੱਜ ਦਾ ਖੁਤਬਾ ਪੰਜਾਬੀ ਜ਼ੁਬਾਨ ਦੇ ਵਿਚ ਤਰਜਮੇ ਰਾਹੀਂ ਪੇਸ਼ ਕੀਤਾ ਜਾਏਗਾ। ਸਾਊਦੀ ਅਰਬ ਤੋਂ ਆਉਣ ਵਾਲੀਆਂ ਅਤਲਾਵਾਂ ਦੇ ਮੁਜਬ ਇਸ ਵਾਰ ਹੱਜ ਮੌਕੇ ਜਾਣਕਾਰੀ ਬੋਰਡ, ਰਾਹਦਾਰੀ ਬੋਰਡ ਔਰ ਡਿਜੀਟਲ ਸਾਈਨ ਬੋਰਡ ਦੇ ਉੱਤੇ ਵੀ ਪੰਜਾਬੀ ਸ਼ਾਹਮੁਖੀ ਸਕ੍ਰਿਪਟ ਦੇ ਵਿਚ ਲੋਕਾਂ ਲਈ ਜਾਣਕਾਰੀ ਵਾਇਰਲ ਕੀਤੀ ਜਾ ਰਹੀ ਸੀ। ਦੁਨੀਆਂ ਦੇ ਵੱਡੇ ਇਕੱਠਾਂ 'ਚੋਂ ਇੱਕ, ਹੱਜ ਤੋਂ ਬਾਅਦ ਵੱਡੀ ਈਦ ਦਾ ਤਿਉਹਾਰ ਆਸਟ੍ਰੇਲੀਆ ਸਮੇਤ ਅਮਰੀਕਾ, ਕੈਨੇਡਾ, ਯੂਰਪ, UK ਸਮੇਤ ਪਾਕਿਸਤਾਨ ਭਰ ਦੇ ਵਿਚ 27 ਮਈ ਨੂੰ ਮਨਾਇਆ ਜਾਏਗਾ। ਡੰਕੀ ਲਾ ਕੇ ਯੂਰਪ ਜਾਣ ਦੀ ਕੋਸ਼ਿਸ਼ ਕਰਨ ਵਾਲੇ 170 ਪਾਕਿਸਤਾਨੀ ਸ਼ਹਿਰੀਆਂ ਨੂੰ ਲੀਬੀਆ ਤੋਂ ਡੀਪੋਰਟ ਹੋ ਕੇ ਪਾਕਿਸਤਾਨ ਅਪੜਨ ਤੇ ਇਸਲਾਮਾਬਾਦ ਏਅਰਪੋਰਟ ਦੇ ਉੱਤੇ ਗ੍ਰਿਫਤਾਰ ਕਰ ਲਿਆ ਗਿਆ ਹੈ। ਇਨ੍ਹਾਂ 170 ਸ਼ਹਿਰੀਆਂ 'ਚ ਸਭ ਤੋਂ ਬਹੁਤੀ ਗਿਣਤੀ ਲਾਹੌਰ ਵਾਸੀਆਂ ਦੀ ਹੈ, ਜੋ 59 ਨੇ। ਦੂਜਾ ਨੰਬਰ ਗੁਜਰਾਤ ਸ਼ਹਿਰ ਦਾ ਹੈ, ਜਿੱਥੋਂ ਦੇ 58 ਸ਼ਹਿਰੀ ਨੇ। ਤੀਜਾ ਨੰਬਰ ਰਾਵਲਪਿੰਡੀ ਦਾ ਹੈ, ਜਿੱਥੋਂ ਦੇ 26 ਲੋਕ ਗ੍ਰਿਫਤਾਰ ਨੇ। ਇਸ ਤੋਂ ਅੱਡ ਗੁਜਰਾਂਵਾਲੇ ਤੋਂ 23, ਸਿਆਲਕੋਟ ਤੋਂ 10 ਤੇ ਇਸਲਾਮਾਬਾਦ ਸ਼ਹਿਰ ਤੋਂ 1 ਸ਼ਹਿਰੀ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਇਨ੍ਹਾਂ ਲੋਕਾਂ ਨੂੰ ਸਾਊਦੀ ਅਰਬ ਉਮਰਾ ਕਰਵਾਉਣ ਦਾ ਧਾਰਮਿਕ ਵੀਜ਼ਾ ਦਵਾ ਕੇ ਪਾਕਿਸਤਾਨ ਤੋਂ ਕੱਢਿਆ ਗਿਆ, ਫਿਰ ਇਨ੍ਹਾਂ ਨੂੰ ਲੀਬੀਆ ਦਾ ਵੀਜ਼ਾ ਦਵਾਇਆ ਗਿਆ, ਜਦਕਿ ਲੀਬੀਆ ਤੋਂ ਇਨ੍ਹਾਂ ਕਿਸ਼ਤੀ ਰਾਹੀਂ ਯੂਰਪ ਵੜਨਾ ਸੀਗਾ ਔਰ ਗ੍ਰਿਫਤਾਰ ਹੋ ਗਏ। ਇਨ੍ਹਾਂ ਨੂੰ ਭੇਜਣ ਵਾਲੇ ਏਜੰਟਾਂ ਨੂੰ ਰੈੱਡ ਬੁੱਕ ਦਾ ਹਿੱਸਾ ਬਣਾ ਦਿੱਤਾ ਗਿਆ, ਜਦਕਿ ਇਨ੍ਹਾਂ 170 ਲੋਕਾਂ ਨੂੰ FIA ਦੇ ਮਹਿਕਮੇ ਦੇ ਹਵਾਲੇ ਕਰ ਦਿੱਤਾ ਗਿਆ ਹੈ। ਲੋ ਜੀ, ਲੈਂਦੇ ਪੰਜਾਬ ਤੋਂ ਇਸ ਹਫ਼ਤੇ ਲਈ ਇੰਨਾ ਹੀ। ਆਉਂਦੇ ਹਫ਼ਤੇ ਕੁਝ ਹੋਰ ਖ਼ਬਰਾਂ ਦਾ ਨਿਚੋੜ ਲੈ ਕੇ ਮਸੂਦ ਮੱਲੀ SBS ਪੰਜਾਬੀ ਦੇ ਸਭ ਸੁਣਨ ਵਾਲਿਆਂ ਦੇ ਰੂਬਰੂ ਹਾਜ਼ਰ ਹੋ।
1: ਸੋ ਇਹ ਸਨ ਲੈਂਦੇ ਪੰਜਾਬ ਤੋਂ ਕੁਝ ਖਾਸ ਖਾਸ ਨਿਊਜ਼ ਅਪਡੇਟਸ, ਤਾਜ਼ਾ ਤਾਜ਼ਾ। ਔਰ ਮੈਂ ਤੁਹਾਨੂੰ ਪੁੱਛਿਆ ਕਿ ਜੋ ਫਿਲਮ ਰਿਲੀਜ਼ ਹੋ ਰਹੀ ਹੈ ਚੜ੍ਹਦੀ ਕਲਾ, ਪੰਜਾਬੀ ਫਿਲਮ, ਉਸਦੇ ਮੁੱਖ ਕਿਰਦਾਰਾਂ ਦੇ ਨਹੀਂ, ਜੋ ਕਲਾਕਾਰਾਂ ਨੇ ਉਹ ਕਿਰਦਾਰ ਨਿਭਾਏ ਨੇ, ਉਹਨਾਂ ਕਲਾਕਾਰਾਂ ਦੇ ਕੀ ਨਾਮ ਨੇ, ਘੱਟੋ ਘੱਟ 3 ਨਾਮ ਤੁਸੀਂ ਦੱਸਣੇ ਨੇ। ਔਰ ਅਗਰ ਸਹੀ ਦੱਸਦੇ ਹੋ ਤਾਂ ਤੁਹਾਨੂੰ ਮੌਕਾ ਮਿਲੇਗਾ ਕਪਲ ਮੂਵੀ ਪਾਸ ਜਿੱਤਣ ਦਾ। ਸੋ ਆਪਣੀ ਈਮੇਲ ID ਦੇ ਨਾਲ ਲਿਖ ਕੇ ਭੇਜ ਦਿਓ 0439-799-767। ਤੇ ਇੱਧਰ ਸਾਨੂੰ ਇੱਕ ਹੋਰ ਮੈਸੇਜ ਆ ਚੁੱਕਾ, ਕਹਿ ਰਹੇ ਨੇ ਸਤਿ ਸ਼੍ਰੀ ਅਕਾਲ SBS ਪੰਜਾਬੀ ਟੀਮ ਅਤੇ ਸਾਰੇ ਲਿਸਨਰਸ, ਔਰ ਇਹ ਆਨਸਰ ਦੱਸ ਰਹੇ ਨੇ, ਬਹੁਤ ਬਹੁਤ ਸ਼ੁਕਰੀਆ ਮਨਦੀਪ ਜੀ। ਆਨਸਰ ਕੀ ਹੈ ਉਹ ਮੈਂ ਸ਼ੋਅ ਦੇ ਅੰਤ ਦੇ ਵਿੱਚ ਦੱਸਾਂਗਾ। ਬਹੁਤ ਬਹੁਤ ਧੰਨਵਾਦ। ਇੱਧਰ ਸਿਮਰਨ ਜੀ ਦਾ ਮੈਸੇਜ ਆ ਚੁੱਕਾ, ਕਹਿ ਰਹੇ ਨੇ ਸਤਿ ਸ਼੍ਰੀ ਅਕਾਲ ਢੀਂਗਰਾ ਸਾਹਿਬ, ਆਪਾਂ ਔਰੰਜ ਆਰਮੀ ਨੂੰ ਸਪੋਰਟ ਕਰ ਰਹੇ ਹਾਂ, IPL ਦੀ ਗੱਲ ਕਰ ਰਹੇ ਨੇ, ਅਤੇ ਨਾਲ ਦੀ ਨਾਲ ਇਹ ਆਨਸਰ ਵੀ ਸਾਨੂੰ ਦੱਸ ਰਹੇ ਨੇ ਜੋ ਮੈਂ ਸਵਾਲ ਪੁੱਛਿਆ ਕੰਟੈਸਟ ਦਾ। ਬਹੁਤ ਬਹੁਤ ਸ਼ੁਕਰੀਆ ਜੀ। ਔਰੰਜ ਆਰਮੀ ਯਾਨੀ ਕਿ ਹੈਦਰਾਬਾਦ ਨੂੰ ਇਹ ਸਪੋਰਟ ਕਰਨ ਲੱਗ ਗਏ ਨੇ, ਲੇਕਿਨ ਮੈਂ ਪੰਜਾਬ ਤੋਂ ਬਾਅਦ ਜੀ ਚਲੋ ਕੋਹਲੀ ਨੂੰ ਕਰ ਦਿੰਦਾ ਹਾਂ ਸਪੋਰਟ, ਫਿਰ ਰਾਇਲ ਚੈਲੈਂਜਰਸ ਬੰਗਲੌਰੂ ਨੂੰ, ਕਿਉਂਕਿ ਆਪਣਾ ਪੰਜਾਬੀ ਮੁੰਡਾ ਯਾਰ ਉਹ ਵੀ ਖੇਲ ਰਿਹਾ ਹੈ। ਸੋ ਲੈਟ ਸੀ ਕੀ ਬਣਦਾ ਫਿਰ ਅੱਜ। ਇੱਧਰ ਮਨਪ੍ਰੀਤ ਜੀ ਵਿਕਟੋਰੀਆ ਦੇ ਪੈਕਨਮ ਤੋਂ ਮੈਸੇਜ ਕਰਦੇ ਨੇ, ਕਹਿ ਰਹੇ ਨੇ ਸਤਿ ਸ਼੍ਰੀ ਅਕਾਲ ਪੁਨੀਤ ਜੀ, ਤੁਹਾਡਾ ਸ਼ੋਅ ਇੰਜੋਏ ਕਰ ਰਹੇ ਹਾਂ ਸ਼ਾਮ ਦੀ ਚਾਹ ਦੇ ਨਾਲ ਤੇ ਨਾਲ ਹੋਮ ਮੇਡ ਪਿੰਨੀਆਂ। ਵਾਹ ਜੀ ਵਾਹ, ਕਿਆ ਬਾਤ ਹੈ, ਠੰਡ ਦੇ ਵਿੱਚ ਪਿੰਨੀਆਂ ਤੇ ਚਾਹ ਦਾ ਸੁਮੇਲ, ਕਿਆ ਕਮਾਲ ਹੁੰਦਾ ਹੈ ਜੀ। ਸਾਨੂੰ ਵੀ ਜ਼ਰੂਰ ਭੇਜੋ, ਸਾਡੇ SBS ਦੇ ਦਫ਼ਤਰ ਕਰ ਦਿਓ ਪਾਰਸਲ, ਔਰ ਮੈਂ ਅਗਰ ਹੋ ਸਕਦਾ ਪਾਰਸਲ 1 ਘੰਟੇ ਦੇ ਦੌਰਾਨ ਹੀ, ਤਾਂ ਮੈਂ ਸ਼ਾਮ ਦੀ ਚਾਹ ਫਿਰ ਬਣਾ ਲਾਂਗਾ ਜ਼ਰੂਰ, ਫਿਰ ਨਾਲ ਦੀ ਨਾਲ ਪਿੰਨੀਆਂ ਵੀ ਜ਼ਰੂਰ ਖਾਵਾਂਗਾ। ਔਰ ਇਹ ਨਾਲ ਦੀ ਨਾਲ ਜਵਾਬ ਦੱਸ ਰਹੇ ਨੇ, ਬਿਲਕੁਲ ਜੀ, ਬਹੁਤ ਬਹੁਤ ਸ਼ੁਕਰੀਆ, ਲੇਕਿਨ ਜਵਾਬ ਦੇ ਨਾਲ ਆਪਣੀ ਈਮੇਲ ID ਵੀ ਭੇਜੋ। ਔਰ ਮੈਂ ਕਿਹਾ ਕਿ ਮਿਨੀਮਮ 3 ਨਾਮ ਤੁਸੀਂ ਮੈਨੂੰ ਜ਼ਰੂਰ ਜ਼ਰੂਰ ਦੱਸਣੇ ਨੇ। ਬਹੁਤ ਬਹੁਤ ਧੰਨਵਾਦ ਜੀ। ਇੱਕ ਹੋਰ ਮੈਸੇਜ ਆਇਆ ਹੈ, ਇਹ ਕਹਿ ਰਹੇ ਨੇ ਹੈਲੋ, ਸਿਰਫ ਹੈਲੋ ਜੀ, ਹੈਲੋ ਜੀ, ਅੱਗੇ ਵੀ ਬੋਲੋ ਜੀ, ਕੀ ਹਾਲ ਚਾਲ ਨੇ ਤੁਹਾਡੇ ਜੀ। ਫਿਲਹਾਲ ਆਓ ਚੱਲਦੇ ਹਾਂ ਸਾਡੇ ਪਹਿਲੇ ਗਾਣੇ ਦੇ ਵੱਲ, ਕਰੋ ਇੰਜੋਏ ਇੱਕ ਕਮਾਲ ਦਾ ਗੀਤ ਤੇ ਜੁੜੇ ਰਹੋ, ਸੁਣਦੇ ਰਹੋ SBS ਪੰਜਾਬੀ। ਮੈਂ ਹਾਂ ਪੁਨੀਤ ਢੀਂਗਰਾ ਤੁਹਾਡੇ ਨਾਲ।

0: Oye, tú. Sí, tú. ¿Quieres ahorrar $1,000? Pues cámbiate a Spectrum y ahorra $1,000. Garantizado. Solo ten 4 líneas de Spectrum Mobile y te damos internet con fibra óptica gratis para siempre. Sí, internet gratis para siempre. Y ahorra $1,000 garantizados en tu primer año. O cubrimos la diferencia. Visita Spectrum.com/gratis para siempre para más información. Spectrum Internet funciona con fibra óptica y se conecta mediante líneas coaxiales. Se aplican restricciones.
1: Mr. Big Time Capital One Bank Guy.
2: Mom, please.
1: Well, look at this Capital One Cafe. I just might move in.
2: Or just drop by. Capital One Cafes are open 7 days a week.
1: I could put my spoon collection right here by the ATM. Yes.
2: Wow, you weren't kidding, Mom.
1: I never kid about the spoon collection, son. Oh, hey, what's that thing you always say?
2: There's no fees or minimums on Capital One checking accounts.
1: No, the other one.
2: What's in your wallet?
1: Oh, that's my boy.
3: Terms apply. Visit CapitalOne.com/bankguy for details. Capital One N.A. member FDIC.
4: Starting a new life in Australia isn't easy.
5: A lot of companies have rejected me.
6: Sometimes I feel like, oh, I'm gonna quit. I've give up.
4: Work in Progress is a podcast to help skilled migrants rebuild their careers in a new country. You'll hear inspiring real-life stories, expert advice, and valuable tips to help you find a job and advance your career. Work in Progress. Listen now wherever you get your podcasts.
7: Why do people want to be at work? To feel heard, appreciated, part of something, and to know there's a career path for everyone. Inclusive workplaces are linked to increased innovation, productivity, and employee satisfaction. Make your organization a place where people want to be. For inclusion and diversity training, visit inclusion-program.com.au.
8: You're listening to SBS Audio. We are currently in an ad break. Your program will resume shortly.
9: ਕੀ ਤੁਸੀਂ SBS ਪੰਜਾਬੀ ਸੁਣਨਾ ਪਸੰਦ ਕਰਦੇ ਹੋ? ਵਿਚਾਰਾਂ ਦੀ ਲੜੀ ਨੂੰ ਸਾਡੇ ਫੇਸਬੁੱਕ ਪੇਜ ਉੱਤੇ ਜਾਰੀ ਰੱਖੋ। ਸਾਡੇ ਫੇਸਬੁੱਕ ਪੇਜ ਨੂੰ ਪਸੰਦ ਕਰੋ ਅਤੇ ਆਪਣੇ ਵਿਚਾਰ ਵੀ ਸਾਂਝੇ ਕਰੋ। ਦੇਖੋ SBS ਪੰਜਾਬੀ ਫੇਸਬੁੱਕ ਤੇ।
10: Welcome back. Swagat ji, is break to baad SBS de Punjabi radio program de vich main ha Puneet Nigra te main tuhanu sawal puchya hai ki Punjabi film Chhaddi Kala tusi hopefully trailer dekh hi liya hovega jo release hon ja rahi hai ji is weekend. So us de vich jo main kirdar ne ਉਹਨਾਂ ਦੇ ਜੋ ਕਿਰਦਾਰ ਜਿਨ੍ਹਾਂ ਨੇ ਨਿਭਾਏ ਨੇ ਉਹਨਾਂ ਕਲਾਕਾਰਾਂ ਦੇ ਨਾਮ ਕੀ ਨੇ ਮਿਨੀਮਮ 3 ਤੁਸੀਂ ਦੱਸਣੇ ਆ ਤੇ ਈਮੇਲ ਆਈਡੀ ਵੀ ਆਪਣੀ ਜ਼ਰੂਰ ਭੇਜਣੀ ਆ ਕਿਉਂਕਿ ਅਗਰ ਤੁਹਾਡੇ ਜਵਾਬ ਸਹੀ ਹੋਏ ਤਾਂ ਤੁਹਾਨੂੰ ਉਸੇ ਈਮੇਲ ਆਈਡੀ ਦੇ ਉੱਤੇ ਅਸੀਂ ਮੂਵੀ ਪਾਸ ਜ਼ਰੂਰ ਭੇਜਾਂਗੇ ਤਾਂ ਕਿ ਤੁਸੀਂ ਆਪਣੀ ਫੈਮਿਲੀ ਦੇ ਨਾਲ ਜਾ ਕੇ ਇਹ ਮੂਵੀ ਇੰਜੋਏ ਕਰੋ ਔਰ ਮੈਸੇਜ ਭੇਜੋ 0439-799-767 ਤੇ ਔਰ ਇੱਕ ਹੁਣ ਬੇਹੱਦ ਖਾਸ ਇੰਟਰਵਿਊ ਪੰਜਾਬੀ ਪਾਇਓਨੀਅਰਸ SBS ਪੰਜਾਬੀ ਦਾ ਇੱਕ ਨਵਾਂ ਜੋ ਹੈ ਇੱਕ ਨਵੀਂ ਪੋਡਕਾਸਟ ਸੀਰੀਜ਼ ਹੈ ਉਸਦੇ ਵਿੱਚੋਂ ਇੱਕ ਕਮਾਲ ਦੀ ਇੰਟਰਵਿਊ ਗੁਰਮੀਤ ਕੌਰ ਜੀ ਦੇ ਨਾਲ ਗੁਰਮੀਤ ਕੌਰ ਜੀ ਦਾ ਪਰਿਵਾਰ ਆਸਟ੍ਰੇਲੀਆ ਦੇ ਵਿੱਚ ਵਸਦੀ 5ਵੀਂ ਪੁਸ਼ਤ ਹੈ ਗੁਰਮੀਤ ਕੌਰ ਦੇ ਪਤੀ ਦੇ ਦਾਦਾ ਜੀ ਦਲੀਪ ਸਿੰਘ ਜੀ 1898 ਵਿੱਚ ਇੱਥੇ ਆ ਕੇ ਵਸ ਗਏ ਸਨ ਕੀ ਹੈ ਪੂਰੀ ਕਹਾਣੀ ਆਓ ਚੱਲਦੇ ਹਾਂ ਇਸ ਬਹੁਤ ਕਮਾਲ ਦੀ ਇੰਟਰਵਿਊ ਦੇ ਵੱਲ
11: ਮੈਂ ਸੁਮੀਤ ਕੌਰ ਲੈ ਕੇ ਆਈ ਹਾਂ ਆਸਟ੍ਰੇਲੀਆ ਦੇ ਮੁੱਢਲੇ ਪੰਜਾਬੀਆਂ ਦੇ ਵਸੇਬੇ ਦੀਆਂ ਅਣਸੁਣੀਆਂ ਕਹਾਣੀਆਂ ਸਾਡੀ ਇਸ ਪੋਡਕਾਸਟ ਸੀਰੀਜ਼ ਦਾ ਨਾਮ ਹੈ ਪੰਜਾਬੀ ਪਾਇਨੀਅਰਸ ਤੇ ਇਸ ਦੇ ਪਹਿਲੇ ਸੀਜ਼ਨ ਵਿੱਚ ਤੁਸੀਂ ਸੁਣੋਗੇ ਫਾਰ ਨਾਰਥ ਕੁਈਨਜ਼ਲੈਂਡ ਦੇ ਇਲਾਕੇ 'ਚ ਪੀੜ੍ਹੀ ਦਰ ਪੀੜ੍ਹੀ ਵਾਸਤੇ ਪੰਜਾਬੀ ਪਰਿਵਾਰਾਂ ਦੀਆਂ ਬਹੁਤ ਹੀ ਦਿਲਚਸਪ ਹੱਡ ਬੀਤੀਆਂ ਪਰ ਸੁਣਾਂਗੇ ਇੱਥੇ ਵਸੀਆਂ ਉਹਨਾਂ ਔਰਤਾਂ ਦੀ ਜ਼ੁਬਾਨੀ ਜਿਨ੍ਹਾਂ ਦੇ ਸੰਘਰਸ਼ਾਂ ਦਾ ਜ਼ਿਕਰ ਤੁਸੀਂ ਸ਼ਾਇਦ ਹੀ ਕਿਤੇ ਸੁਣਿਆ ਹੋਵੇ ਇਹਨਾਂ ਇੰਟਰਵਿਊਜ਼ ਰਾਹੀਂ ਮੇਰੀ ਸਹਿਯੋਗੀ ਮਨਪ੍ਰੀਤ ਕੌਰ ਸਿੰਘ ਨੇ ਕੈਨਸ ਗੋਰਡਨਵਿਲ ਬਬਿੰਡਾ ਦੇ ਇਲਾਕਿਆਂ 'ਚ ਵਸਦੀਆਂ ਬਹੁਤ ਸਾਰੀਆਂ ਔਰਤਾਂ ਦੀਆਂ ਬੜੀਆਂ ਹੀ ਦਿਲਚਸਪ ਆਪ ਬੀਤੀਆਂ ਦੇ ਨਾਲ ਨਾਲ ਆਸਟ੍ਰੇਲੀਆ 'ਚ ਪੰਜਾਬੀਆਂ ਦੀ ਮਾਈਗ੍ਰੇਸ਼ਨ ਦੇ ਦੌਰ ਦੀ ਸ਼ੁਰੂਆਤ ਦੇ ਕਈ ਪਹਿਲੂਆਂ ਤੇ ਚਾਨਣਾ ਪਾਇਆ ਹੈ ਆਓ ਸੁਣਦੇ ਹਾਂ ਪੰਜਾਬੀ ਪਾਇਨੀਅਰਸ ਆਸਟ੍ਰੇਲੀਆ ਦਾ ਮੁੱਢਲਾ ਪੰਜਾਬੀ ਪ੍ਰਵਾਸ ਗੁਰਮੀਤ ਜੀ ਸਤਿ ਸ਼੍ਰੀ ਅਕਾਲ
12: ਸਤਿ ਸ਼੍ਰੀ ਅਕਾਲ ਜੀ ਮਨਪ੍ਰੀਤ ਸਤਿ ਸ਼੍ਰੀ ਅਕਾਲ ਜੀ
13: ਮੇਰੀ ਖੁਸ਼ਕਿਸਮਤੀ ਹੈ ਕਿ ਮੈਂ ਨਾ ਆਪਣੀ ਕਮਿਊਨਿਟੀ ਦੇ ਉਹਨਾਂ ਲੋਕਾਂ ਨੂੰ ਮਿਲ ਰਹੀ ਹਾਂ ਜਿਨ੍ਹਾਂ ਦਾ ਤਲਕ ਇਸ ਮੁਲਕ ਨਾਲ ਇੰਨਾ ਪੁਰਾਣਾ ਹੈ ਹੁਣ ਤੁਹਾਡਾ 5 ਪੀੜ੍ਹੀਆਂ ਤੋਂ ਤਲਕ ਇੱਕ ਬਣਿਆ ਹੋਇਆ ਹੈ ਤੋ ਸ਼ੁਰੂਆਤ ਤੋਂ ਹੀ ਕਹਾਣੀ ਦੱਸੋ ਸਾਨੂੰ ਪਹਿਲਾਂ ਕੀ ਕੌਣ ਆਏ ਸੀ ਤੁਹਾਡੇ ਪਰਿਵਾਰ ਚ
12: ਪਹਿਲਾਂ ਸਭ ਤੋਂ ਪਹਿਲਾਂ ਬਾਬਾ ਜੀ ਆਏ ਸੀ
13: ਠੀਕ ਹੈ
12: ਮੇਰੇ ਹਸਬੈਂਡ ਦੇ ਦਾਦਾ ਜੀ ਹਾਂਜੀ ਉਸ ਤੋਂ ਬਾਅਦ ਫਿਰ 17 ਸਾਲ ਦੇ ਸੀ ਆਪਣੇ ਜਦੋਂ ਇਹਨਾਂ ਦੇ ਡੈਡੀ ਆਏ ਆ
13: ਤੋ ਜਿਹੜੇ ਬਾਬਾ ਜੀ ਸਨ ਇਹ ਕੁਛ ਦਸਤਾਵੇਜ਼ ਤੁਸੀਂ ਨਾਲ ਲੈ ਕੇ ਆਏ ਹੋ
12: ਹਾਂਜੀ ਬਾਕੀ ਜਦੋਂ ਉਹ ਡਾਕੂਮੈਂਟ ਮੈਂ ਹੋਰ ਵੀ ਭੇਜਿਆ ਕਿਹੜੇ ਸਨ ਚ ਉਹ ਇੱਥੇ ਆਏ ਆ ਉਹ ਸਾਰਾ ਕੁਝ ਡਾਟਾ ਮੈਨੂੰ ਲੱਗਦਾ ਤੁਹਾਨੂੰ ਹਜੇ ਤੁਹਾਡੇ ਕੋਲ ਆਇਆ
13: ਹਾਂਜੀ ਹਾਂਜੀ
12: ਹਾਂਜੀ
13: ਸੋ ਮਤਲਬ ਇਹ 1900 ਤੋਂ ਪਹਿਲੇ ਦੀ ਗੱਲ ਹੈ
12: ਹਾਂਜੀ 1898 ਦੇ ਆਏ ਹੋਏ ਇੱਥੇ
13: ਠੀਕ ਹੈ ਠੀਕ ਹੈ ਤੇ ਇਹ ਤਸਵੀਰਾਂ ਕੁਝ ਹੈ ਸਟੈਂਪ ਲੱਗੇ ਹੋਏ ਨੇ ਇਹਦਾ ਮਤਲਬ ਇਹ ਜਦ ਆਏ ਸੀ ਇਮੀਗ੍ਰੇਸ਼ਨ ਹੋਈ ਸੀ ਤਾਂ
12: ਹਾਂਜੀ ਆਹ ਫੋਟੋ
13: ਅੱਛਾ ਅੱਛਾ ਠੀਕ ਹੈ ਠੀਕ ਹੈ
12: ਆਹ ਡਾਕੂਮੈਂਟ ਸਾਡੇ ਕੋਲ ਸੀ ਡੈਡੀ ਨੇ ਮੈਨੂੰ ਫੜਾਈ ਸੀ
13: ਹਾਂਜੀ
12: ਤੇ ਉਸ ਤੋਂ ਬਾਅਦ ਜਿਹੜੇ ਬਾਕੀ ਡਾਕੂਮੈਂਟ ਤੁਹਾਨੂੰ ਸੈਂਡ ਕੀਤੇ ਆਪਾਂ
13: ਜੀ
12: ਤੇ ਉਹ ਮਾਤਾ ਬੱਚਿਆਂ ਨੇ ਨੈਟ ਤੋਂ ਸਾਰੇ ਇਕੱਠੇ ਕੀਤੇ
13: ਜੀ ਜੀ ਹੁਣ ਦੇਖੋ ਨਾ ਇਹਨਾਂ ਨੇ ਰੱਖਿਆ ਬਾਬਾ ਜੀ ਦਾ ਨਾਂ ਦਲੀਪ ਸਿੰਘ ਤੇ ਉਹਨਾਂ ਦੀ ਪੈਦਾਇਸ਼ ਕਹਿ ਰਹੇ ਲਗਭਗ 1881 ਦੀ ਛੋਟੀ ਉਮਰ ਦੇ ਸੀ ਜਦ ਇੱਥੇ ਆਸਟ੍ਰੇਲੀਆ ਆਏ ਹੈ ਨਾ ਕੁਛ ਪਤਾ ਉਹਨਾਂ ਦੀ ਜ਼ਿੰਦਗੀ ਬਾਰੇ ਇੱਥੇ ਕਿੰਨਾ ਚਿਰ ਰਹੇ ਕਿਵੇਂ ਰਹੇ ਕੀ ਕੀਤਾ
12: ਜੋ ਮਤਲਬ ਖੇਤੀਬਾੜੀ ਕਰਦੇ ਹੁੰਦੇ ਸੀ ਮਤਲਬ ਜਾਂ ਫਿਰ ਸਮਾਨ ਸਮੂਨ ਵੇਚਦੇ ਹੁੰਦੇ ਸੀ ਜਾ ਕੇ ਆਪਣੇ ਟਾਂਗੇ ਜਿੱਦਾਂ ਆਪਾਂ ਇੰਡੀਆ ਟਾਂਗੇ ਕਹਿ ਦਿੰਦੇ ਆ
13: ਉਦਾਂ
12: ਬਣਾਉਂਦੇ ਹਾਂਜੀ ਘੋੜਿਆਂ ਤੇ ਏਦਾਂ ਕਰਦੇ ਹੁੰਦੇ ਸੀ
13: ਯਾਨੀ
12: ਖੇਤੀਬਾੜੀ ਦਾ ਹੀ ਕੰਮ ਕੀਤਾ ਇਹਨਾਂ ਨੇ ਹਾਂਜੀ ਫਿਰ ਉਸ ਤੋਂ ਬਾਅਦ ਫਿਰ ਇਹਨਾਂ ਨੇ ਫਿਰ ਡੈਡੀ ਨੂੰ ਸੱਦਿਆ ਜਦੋਂ ਫਿਰ ਇੰਡੀਆ ਗਏ ਇੰਡੀਆ ਜਾ ਕੇ ਦੇਖਿਆ ਕਿ ਮੁੰਡਾ ਪੜ੍ਹਦਾ ਨਹੀਂ ਹੈਗਾ ਫਿਰ ਡੈਡੀ ਨੂੰ 17-18 ਸਾਲ ਦੇ ਸੀ ਜਦੋਂ ਫਿਰ ਡੈਡੀ ਨੂੰ ਬੁਲਾ ਲਿਆ ਇਹਨਾਂ ਨੇ ਇੱਥੇ
13: ਅੱਛਾ ਅੱਛਾ ਤੇ ਇੰਡੀਆ ਫਿਰ ਕੀ ਕਈ ਵਾਰੀ ਆਏ ਆਸਟ੍ਰੇਲੀਆ ਆਉਣ ਤੋਂ ਬਾਅਦ ਬਾਬਾ ਜੀ
12: ਇੱਕ ਵਾਰੀ ਇੱਕ ਦੋ ਵਾਰੀ ਉਹ ਗਏ ਬਾਲਾ ਨੀ ਗਏ ਕਿਉਂ ਜਦੋਂ ਗਏ ਆ ਜ਼ਿਆਦਾ ਚਿਰ ਕੰਮ ਕਰਦੇ ਸੀ ਕੰਮ ਕਰਕੇ ਪੈਸੇ ਜਮਾਂ ਕਰਕੇ ਜੋੜ ਕੇ ਤਾਂ ਫਿਰ ਇਹਨਾਂ ਨੇ ਜਾ ਕੇ ਇੰਡੀਆ ਜਾਣਾ ਜ਼ਿਆਦਾ ਜ਼ਮੀਨ ਬਣਾ ਲੈਣੀ ਫਿਰ ਆ ਜਾਣਾ ਹਾਂਜੀ ਇਸ ਤਰ੍ਹਾਂ
13: ਪਰ ਬੜੀ ਔਖੀ ਜ਼ਿੰਦਗੀ ਹੋਈ ਹੋਣੀ
12: ਜ਼ਿੰਦਗੀ ਬਹੁਤ ਲਾਈ ਔਖੀ ਸੀ ਹਾਂਜੀ
13: ਇਕੱਲੇ
12: ਬਹੁਤ ਔਖਾ ਟਾਈਮ ਦੇਖਿਆ
13: ਹੈ ਨਾ
12: ਹਾਂਜੀ
13: ਤੇ ਇਹ ਪੂਰਾ ਦਸਤਾਵੇਜ਼ ਹੈ ਕਿ ਇਹਨਾਂ ਨੂੰ ਇੰਡੀਆ ਜਾਣ ਦੀ ਇਜਾਜ਼ਤ ਸੀ ਪਰ ਇੱਕੋ ਵਾਰ ਵਾਪਸ ਆਉਣ ਦੀ ਇਜਾਜ਼ਤ ਨਹੀਂ ਸੀ
12: ਬਾਹਰ ਆਏ ਨਹੀਂ ਫਿਰ ਇਹ ਇਹਨਾਂ ਦੀ ਡੈਥ ਹੋ ਗਈ ਆ ਬੰਬੇ ਜਾ ਕੇ ਪੰਜਾਬ ਘਰੇ ਪਹੁੰਚ ਨਹੀਂ ਸਕੇ ਹੈ ਕਿ ਬਿਮਾਰ ਹੋ ਗਏ ਸੀ
13: ਅੱਛਾ
12: ਹਾਂਜੀ
13: ਤੇ ਬੰਬੇ ਫਿਰ ਪਰਿਵਾਰ ਦਾ ਕੁਛ ਪਤਾ ਕਿਸ ਤਰ੍ਹਾਂ
12: ਪਰਿਵਾਰ ਦਾ ਫਿਰ ਉਹ ਨਹੀਂ ਪਹੁੰਚ ਸਕੇ ਜੋ ਇਹਨਾਂ ਦੇ ਕੋਲ ਬੈਗ ਸੀ ਉਸ ਟਾਈਮ ਝੋਲੇ ਹੁੰਦੇ ਸੀ ਝੋਲਿਆਂ ਚ ਕੱਪੜੇ ਹੁੰਦੇ ਸੀ ਬਜ਼ੁਰਗਾਂ ਦੇ ਤੇ ਉਹਨਾਂ ਨੇ ਉਸ ਟਾਈਮ ਦੇਖਿਆ ਨਾ ਇਹਨਾਂ ਦਾ ਸੰਸਕਾਰ ਕਰਤਾ ਏ ਜਦੋਂ ਇਹਨਾਂ ਦਾ ਬੈਗ ਫੁੱਲਿਆ ਫੇਰ ਬੈਗ ਦੇ ਵਿੱਚੋਂ ਇਹਨਾਂ ਦਾ ਪਿੰਡ ਦਾ ਐਡਰੈਸ ਮਿਲਿਆ ਬਾਬਾ ਜੀ ਦਾ ਫੇਰ ਉਹਨਾਂ ਨੇ ਜੋ ਉਹਨਾਂ ਦਾ ਬੈਗ ਸੀ ਕੱਪੜੇ ਸੀ ਉਹ ਫਿਰ ਉਹਨਾਂ ਨੇ ਪੰਜਾਬ ਇੰਡੀਆ ਆਪਣੇ ਘਰ ਭੇਜਤੇ
13: ਭੇਜਤੇ
12: ਹਾਂਜੀ ਉਦੋਂ ਫਿਰ ਪਤਾ ਲੱਗਿਆ ਕਿ ਬਾਬਾ ਜੀ ਦੀ ਡੈਥ ਹੋ ਗਈ
13: ਪੂਰੇ ਹੋ ਗਏ ਨੇ ਚਲੋ ਦੇਖੋ ਇਹ ਅਣਜਲ ਦੀ ਗੱਲ ਹੁੰਦੀ ਹੈ ਨਾ ਕਿੱਥੇ ਆ ਕੇ ਰਹੇ ਕੰਮ ਕੀਤਾ ਮੁੜ ਕੇ ਆਪਣੇ ਘਰ ਵੀ ਨਹੀਂ ਪਹੁੰਚ
12: ਘਰ ਨਹੀਂ ਪਹੁੰਚ ਸਕੇ ਹਾਂਜੀ
13: ਚਲੋ ਉਹਨਾਂ ਦੀ ਯਾਦਾਂ ਹੈ ਤੁਹਾਡੇ ਕੋਲ
12: ਦੋ ਸਨ ਸੀ

0: ਬਾਈ ਦੇ
1: ਅੱਛਾ
0: ਤੇ ਤਿੰਨ ਬੇਟੀਆਂ ਤੇ ਦੋ ਸਾਹਮਣੇ
1: ਅੱਛਾ ਜੀ
0: ਪੰਜ ਬੱਚੇ ਸੀ ਪੰਜਾਂ ਦਾ ਮਤਲਬ ਵਾਲਾ ਬਣਾਇਆ ਹੋਇਆ ਮੈਂ ਸਾਰੇ
1: ਹਾਂਜੀ ਫੈਮਿਲੀ ਟ੍ਰੀ ਹੈ ਤੁਹਾਡੀ
0: ਹਾਂਜੀ ਆ ਸੀ ਬਾ ਡੈਡੀ ਇੱਥੋਂ ਵਾਲੇ
1: ਅੱਛਾ ਜੀ
0: ਹਾਂਜੀ ਇੱਕ ਇਹਨਾਂ ਦਾ ਛੋਟਾ ਭਰਾ ਸੀ ਤੇ ਉਹ ਫਿਰ ਬਾਅਦ ਚ ਇਹਨਾਂ ਨੇ ਬੁਲਾਇਆ ਵਾ
1: ਅੱਛਾ
0: ਦੋਨੋਂ ਭਰਾ ਇੱਥੇ ਸੀ
1: ਠੀਕ ਹੈ
0: ਤੇ ਜਿਹੜੇ ਚਾਚਾ ਜੀ ਸੀ ਤੇ ਚਾਚਾ ਜੀ ਜਦੋਂ ਫਿਰ ਇੱਥੋਂ ਗਏ ਆ ਇੰਡੀਆ ਨੂੰ ਗਏ ਆ ਪਹਿਲੇ ਆ ਦੇ ਵਿੱਚ ਮਤਲਬ ਲੇਡੀਜ਼ ਨੂੰ ਨਹੀਂ ਸੀ ਬੁਲਾਉਂਦੇ ਹੁੰਦੇ
1: ਜੀ
0: ਤੇ ਬੰਦਿਆਂ ਨੇ ਆਉਣਾ ਕੰਮ ਕਰਨਾ ਇੰਡੀਆ ਵਾਪਸ ਚਲੇ ਜਾਣਾ ਫਿਰ ਮਤਲਬ ਜਦੋਂ ਚਾਚਾ ਜੀ ਇੰਡੀਆ ਗਏ ਆ ਆਉਣ ਤੋਂ ਇੱਕ ਦਿਨ ਪਹਿਲਾਂ ਇਹਨਾਂ ਦੀ ਡੈਥ ਹੋ ਗਈ ਹਾਂਜੀ ਜਦੋਂ ਡੈਥ ਹੋਈ ਤਾਂ ਫਿਰ ਮਤਲਬ ਜਿਹੜੇ ਉਹ ਚਾਚੀ ਜੀ ਸੀ ਤੇ ਉਹਨਾਂ ਦਾ ਬੇਟਾ ਸੀ 6 ਸਾਲ ਦਾ ਉਹ ਫਿਰ ਇੱਥੇ ਆ ਨਹੀਂ ਸੀ ਸਕਦੇ ਫਿਰ ਡੈਡੀ ਜੀ ਨੇ ਉਸ ਟਾਈਮ ਫਿਰ ਕੇਸ ਕੀਤਾ ਸੀ ਕਿ ਮਤਲਬ ਮੇਰਾ ਭਰਾ ਦੀ ਡੈਥ ਹੋ ਗਈ ਆ ਮੇਰੀ ਭਰਜਾਈ ਤੇ ਬੇਟਾ ਉਹਨੂੰ ਕੋਈ ਸਾਂਭਣ ਵਾਲਾ ਹੈ ਨੀਗਾ ਪਰ ਉਹਨਾਂ ਦਾ ਬਣਦਾ ਨਹੀਂ ਸੀ ਹੈਗਾ ਇੱਥੇ ਆਉਣ ਦਾ
1: ਅੱਛਾ
0: ਤੇ ਫਿਰ ਉਸ ਤੋਂ ਬਾਅਦ ਫਿਰ ਜਦੋਂ ਭਾਜੀ ਹੋਏ ਆਪਣੇ 20-21 ਸਾਲ ਦੇ ਆਏ ਫਿਰ ਉਹ 2 ਨੰਬਰ ਚ ਇੱਥੇ ਆਏ ਸੀ ਫਿਰ ਡੈਡੀ ਨੇ ਇੱਥੇ ਕੇਸ ਲੜਿਆ ਉਹਨਾਂ ਦਾ ਇਮੀਗ੍ਰੇਸ਼ਨ ਨੇ ਫੜ ਲਿਆ ਉਹਨਾਂ ਨੂੰ ਫੜਿਆ ਤੇ ਫਿਰ ਸਿਡਨੀ 6 ਮਹੀਨੇ ਰੱਖਿਆ ਜੇਲ੍ਹ ਚ ਜੇਲ੍ਹ ਚ ਰੱਖਿਆ ਫਿਰ ਡੈਡੀ ਸਿਡਨੀ ਜਾ ਕੇ ਉੱਥੇ ਰਹਿ ਕੇ 6 ਮਹੀਨੇ ਤੇ ਫਰੈਂਡ ਸੀ ਆਪਣੇ ਬੜੇ ਪਿੰਡ ਦੇ ਭਾਜੀ ਸੀ ਉਹ ਆਪਣੇ ਕੌਂਸਲ ਚ ਜੋਬ ਕਰਦੇ ਸੀ ਚੰਗੀ ਸੀ ਜੋਬ ਉਹਨਾਂ ਦੀ ਉਹਨਾਂ ਨੇ ਫਿਰ ਮਤਲਬ ਨਾਲ ਡੈਡੀ ਨੂੰ ਤਾਂ ਇੰਨੀ ਇੰਗਲਿਸ਼ ਨਹੀਂ ਸੀ ਆਉਂਦੀ ਤੇ ਫਿਰ ਉਹਨਾਂ ਨੇ ਹੈਲਪ ਕੀਤੀ ਸੀ ਵਕੀਲ ਕਰਕੇ ਕੇਸ ਲੜ ਕੇ ਫਿਰ ਉਹਨਾਂ ਨੂੰ ਛਡਵਾਇਆ ਸੀ
1: ਛਡਵਾਇਆ
0: ਹਾਂਜੀ ਛਡਵਾਇਆ ਉਹ ਪਹਿਲਾ ਕੇਸ ਸੀ ਉਹ ਫਿਰ ਇਮੀਗ੍ਰੇਸ਼ਨ ਵਾਲੇ ਕਹਿੰਦੇ ਸੀ ਸਾਡੀ ਇਸ ਗੱਲ ਚ ਬੇਇੱਜ਼ਤੀ ਹੁੰਦੀ ਜਦੋਂ ਅਸੀਂ ਬੰਦਾ ਫੜ ਲੈਂਦੇ ਹਰ ਹਾਲਤ ਚ ਉਹਨੂੰ ਅਸੀਂ ਵਾਪਸ ਭੇਜਣਾ ਹੀ ਭੇਜਣਾ ਹੁੰਦਾ ਹੈ ਕਹਿੰਦੇ ਪਹਿਲਾ ਕੇਸ ਆ ਜਿਹਦੇ ਵਿੱਚ ਸਾਨੂੰ ਮਤਲਬ ਆਪਦੀ ਬੈਕ ਸਾਈਡ ਦੇਖਣੀ ਪਈ ਹੈ
1: ਗਲਤੀ ਮੰਨਣੀ ਪਈ ਹੈ
0: ਮੰਨਣੀ ਪਈ ਹੈ
1: ਦੇਖੋ ਜੀ ਇਹਨਾਂ ਦੀ ਹਿੰਮਤ ਹੈ ਕਿ ਕੇਸ ਲੜੇ ਤੇ ਸਰਕਾਰ ਦੇ ਖਿਲਾਫ ਕੇਸ
0: ਲੜੇ ਮਿਲੇ ਸੀ ਡੈਰੀ ਫਾਰਮ ਵੇਚਿਆ ਜ਼ਮੀਨ ਵੇਚੀ ਜ਼ਮੀਨ ਵੇਚ ਕੇ ਭਤੀਜੇ ਤੇ ਖਰਚਾ ਕੀਤਾ ਉਹਨੂੰ ਇੱਥੇ ਫਿਰ ਉਹਨੂੰ ਸੈੱਟ ਕਰਵਾਇਆ
1: ਇਹ ਵੱਡੇ ਬਜ਼ੁਰਗਾਂ ਦੀ ਗੱਲ ਹੁੰਦੀ ਸੀ ਹੈ ਕਿ ਦੂਜੇ ਵਾਸਤੇ ਜਾਨ ਲਗਾ ਦਿੰਦੇ ਸੀ
0: ਤੇ ਜਿਹੜੇ ਫਿਰ ਆ ਡੈਡੀ ਸੀ ਡੈਡੀ ਦੀ ਇੱਕੋ ਲੱਤ ਸੀ
1: ਅੱਛਾ
0: 18-19 ਸਾਲ ਦੀ ਲੱਤ ਕੱਟ ਹੋ ਗਈ ਸੀ ਇੱਥੇ ਹੀ ਆਪਣੇ
1: ਉਹ ਹਾਂਜੀ ਕੋਈ ਐਕਸੀਡੈਂਟ ਹੋ ਗਿਆ ਸੀ
0: ਉਹ ਆਪਣੇ ਪੱਥਰਾਂ ਚ ਕੰਮ ਕਰਦੇ ਸੀ ਪੱਥਰ ਕਿਤੇ ਗੋਡੇ ਤੇ ਵੱਜੇ ਆ ਤੇ ਉਸ ਟਾਈਮ ਉਹ ਉਸ ਤਰ੍ਹਾਂ ਕੰਮ ਤੇ ਜਾਂਦੇ ਰਹੇ
1: ਇੱਕੋ ਲੱਤ ਨਾਲ ਫਿਰ ਕੰਮ ਕਰਦੇ ਹੀ
0: ਰਹੇ ਕਰਦੇ ਰਹੇ ਫਿਰ ਆਪਦੇ ਤਿੰਨੋਂ ਬੱਚੇ ਪਾਲੇ
1: ਕਮਾਲ ਹੈ
0: ਹਾਂਜੀ
1: ਬਹੁਤ
0: ਹਾਰਡ ਕੰਮ ਦੇਖਿਆ ਜਦੋਂ ਫਿਰ ਮੇਰੇ ਹਸਬੈਂਡ ਹੋਏ 3 ਨੰਬਰ ਤੇ ਸਾਰੇ ਉਹਨੇ ਛੋਟੇ ਆਏ ਜਦੋਂ ਹੋਇਆ ਫਿਰ ਮੰਮੀ ਠੀਕ ਨਹੀਂ ਸੀ ਰਹਿੰਦੇ ਹੁੰਦੇ ਤੇ ਜਦੋਂ ਇਹਨਾਂ ਨੇ ਫਿਰ ਜੇ ਆਪਣੀ ਗੋਡੀ ਕਰਨੀ ਆਲੂਆਂ ਦੀ ਨਾਲ ਫਿਰ ਇਹਨਾਂ ਨੂੰ ਲੈ ਕੇ ਜਾਣਾ ਥੋੜੀ ਜਿਹੀ ਵਾਟ ਮੀਟਰ ਕਿਤੇ ਇਹਨਾਂ ਨੂੰ ਗਾਂਹ ਕਰ ਲੈਣਾ ਉਨੇ ਕੁ ਗੁੱਡ ਲੈਣਾ ਫੇਰ ਗਾਂਹ ਕਰ ਲੈਣਾ
1: ਅੱਛਾ
0: ਹਾਂਜੀ ਡੈਡੀ ਦੱਸਦੇ ਹੁੰਦੇ ਸੀ ਬਹਿਣਾ ਉਹਨਾਂ ਨੇ ਫਿਰ ਗੱਲਾਂ ਦੱਸਣੀਆਂ ਤਾਂ ਮੈਨੂੰ ਪਤਾ ਹੀ ਮਤਲਬ ਇਸ ਤਰ੍ਹਾਂ ਡੈਡੀ ਨੇ ਦੱਸਣਾ ਕਹਿੰਦੇ ਗੁਰਮੀਤ ਬਹੁਤ ਔਖਾ ਕਹਿੰਦੇ ਹੱਸਣਾ ਜਦੋਂ ਕੰਮ ਕਰਨਾ ਕਹਿਣਾ ਗੁਰਮੀਤ ਤੁਹਾਡੀ ਮਾਂ ਨੇ ਤਾਂ ਸਾਰੀ ਉਮਰ ਨੀ ਕੀਤਾ ਉਹ ਕਿਹੜਾ ਭੁੱਖੀ ਮਰ ਗਏ ਤੁਸੀਂ ਰਹਿਣ ਤੇ ਕਰੋ ਕੰਮ ਕਰਨ ਨੂੰ ਮੁੰਡੇ ਆਪੇ ਕਰਨਗੇ
1: ਅੱਛਾ
0: ਹਾਂਜੀ
1: ਉਹ ਤੁਹਾਡੀ ਹਿਮਾਇਤ ਕਰਦੇ ਸੀ ਬਲਕਿ
0: ਉਹਨਾਂ ਨੇ ਇਹੀ ਕਹਿਣਾ ਤੁਹਾਡੀ ਮਾਂ ਨੇ ਸਾਰੀ ਉਮਰ ਨੀ ਕੰਮ ਕੀਤਾ ਉਹ ਕਿਹੜਾ ਭੁੱਖੀ ਮਰ ਗਈ ਕੋਈ ਗੱਲ ਨੀ ਮੁੰਡੇ ਕਰਨ ਨਾ ਕਰਨ ਹਾਂਜੀ ਮੈਂ 84 ਦੇ ਵਿੱਚ ਆਈ ਸੀ ਇੰਡੀਆ ਤੋਂ 84 ਦੇ ਵਿੱਚ
1: ਅੱਛਾ ਅੱਛਾ ਉਹ ਮਤਲਬ ਬੜਾ ਔਖਾ ਦੌਰ ਸੀ ਪੰਜਾਬ
0: ਚ ਬਹੁਤ ਜ਼ਿਆਦਾ ਹਾਂਜੀ
1: ਤੇ ਤੁਹਾਡਾ ਮੇਲ ਕਿਵੇਂ ਹੋਇਆ ਪਰਿਵਾਰ ਨਾਲ
0: ਤੇ ਮੇਰੇ ਜਿਹੜੇ ਮਾਸੜ ਜੀ ਆ ਮਾਸੜ ਜੀ ਦੇ ਮਾਮਾ ਜੀ ਦਾ ਭੂਆ ਜੀ ਦਾ ਬੇਟਾ ਵਾ ਮੇਰੇ ਹਸਬੰਡ
1: ਅੱਛਾ ਮਤਲਬ ਸ਼ਰੀਕੇ ਵਿੱਚ ਹੀ ਹੈ
0: ਹਾਂ ਨਹੀਂ ਨਹੀਂ ਸਕੇ ਮਾਮੇ ਭੂਆ ਦੇ ਮੁੰਡੇ ਸੀ
1: ਓ ਹੋ ਹੋ
0: ਹਾਂਜੀ ਫਿਰ ਮੇਰੇ ਮਾਸੜ ਜੀ ਨੇ ਜਦੋਂ ਇਹ 80 ਦੇ ਵਿੱਚ ਗਏ ਆਪਦੇ ਕਜ਼ਨ ਦੇ ਵਿਆਹ ਬ੍ਰਦਰ ਦੇ ਵਿਆਹ 3 ਵਿਆਹ ਹੋਏ ਸੀ ਸਾਡੀ ਫੈਮਿਲੀ ਚ ਇਹ ਵਿਆਹ ਨੂੰ ਗਏ ਸੀ 18-19 ਸਾਲ ਦੇ ਸੀ ਉਦੋਂ ਫਿਰ ਮਾਸੜ ਜੀ ਨੇ ਗੱਲ ਕੀਤੀ
1: ਅੱਛਾ
0: ਤੇ ਡੈਡੀ ਕਹਿੰਦੇ ਕੋਈ ਗੱਲ ਨੀ ਕਹਿੰਦੇ ਗੁਰਪਾਲ ਜਦੋਂ ਕਰਨਾ ਵਾ ਮਤਲਬ ਤੁਹਾਡੇ ਰਿਸ਼ਤੇਦਾਰੀ ਦੇ ਕਰਾਂਗੇ ਫਿਰ ਉਹ ਡੈਡੀ ਇੱਧਰ ਆ ਗਏ ਵਾਪਸ ਤੇ ਮਾਸੜ ਜੀ ਦਾ ਐਕਸੀਡੈਂਟ ਹੋ ਗਿਆ ਉਹਨਾਂ ਦੀ ਡੈਥ ਹੋ ਗਈ
1: ਓਹੋ
0: ਫਿਰ ਜਦੋਂ ਇਹਨਾਂ ਨੇ ਜਾਣਾ ਮੇਰੇ ਆਏ ਹੋਏ ਸੀ ਚਾਚੀ ਜੀ ਆਪਣੇ ਪਤੀ ਸੀ ਮੇਰੇ ਜੋ ਇੱਥੋਂ ਜਾਣਾ ਸੀ ਉਹ ਫਿਰ ਡੈਡੀ ਨੇ ਕਿਹਾ ਕਹਿੰਦੇ ਪਹਿਲਾਂ ਤੂੰ ਜਗਰਾਮ ਵਾਲਿਆਂ ਦੀ ਕੁੜੀ ਦੇਖਣੀ ਆ ਉਹ ਦੇਖ ਕੇ ਤਾਂ ਪਹਿਲ ਉਹਨਾਂ ਦੀ ਆ ਤੇ ਉਹ ਫਿਰ ਆਪਣੇ ਚਾਚੇ ਜੀ ਧਾਂਦਰੇ ਤੋਂ ਸੀ ਉਹਨਾਂ ਦੇ ਜਿਹੜੇ ਬ੍ਰਦਰ ਸੀ ਉਹ ਵੀ ਸਾਡੀ ਫੈਮਿਲੀ ਨੂੰ ਜਾਣਦੇ ਸੀ ਡੈਡੀ ਉਹਨਾਂ ਨੂੰ ਤਾਂ ਉਹ ਜਦੋਂ ਗਏ ਫਿਰ ਰਾਤ ਰਹੇ ਉੱਥੇ ਸਾਡੇ ਸਾਨੂੰ ਤਾਂ ਪਤਾ ਨਹੀਂ ਸੀ ਹੈਗਾ ਕਿ ਇੱਦਾਂ ਕਰਕੇ ਆਏ ਆ ਮਾਸੀ ਜੀ ਨੂੰ ਨਾਲ ਲੈ ਕੇ ਰਾਤ ਰਹਿ ਕੇ ਸਵੇਰ ਨੂੰ ਉਹਨਾਂ ਨੇ ਫਿਰ ਜਦੋਂ ਮੈਂ ਕਾਲਜ ਜਾਣ ਲੱਗੀ ਪਿਆਰ ਦਿੱਤਾ
1: ਅੱਛਾ
0: ਕਹਿੰਦੇ ਕੁੜੀ ਸਾਡੀ ਹੋ ਗਈ
1: ਅੱਛਾ
0: ਹਾਂਜੀ 8ਵੀਂ ਵਿੱਚ ਪੜ੍ਹਦੀ ਜਦੋਂ ਮਾਸੜ ਜੀ ਨੇ ਗੱਲ ਕਰਤੀ
1: 8ਵੀਂ ਵਿੱਚ
0: ਹਾਂਜੀ 8ਵੀਂ ਚ ਪੜ੍ਹਦੀ ਸੀ ਉਸ ਟਾਈਮ ਜਦੋਂ ਮਾਸੜ ਜੀ ਨੇ ਰਸਤੇ ਤੇ ਗੱਲ ਕੀਤੀ
1: ਹਾਂਜੀ
0: ਹਾਂਜੀ ਤੇ ਫਿਰ 10 ਵੀ ਕੀਤੀਆਂ ਸੀ 2 ਸਾਲ ਬਾਅਦ ਵਿਆਹ ਹੋ ਗਏ
1: ਤੋਂ ਪਰ ਮਤਲਬ ਚੋਣ ਕੀਤੀ ਤੁਹਾਡੇ ਫਾਦਰ ਇਨ ਲਾ ਸਾਹਿਬ ਨੇ ਹੈ ਨਾ
0: ਹਾਂਜੀ
1: ਤੇ ਤੁਸੀਂ ਆਪਣੇ ਵੁੱਡ ਬੀ ਹਸਬੈਂਡ ਨੂੰ ਨਾ ਦੇਖਿਆ ਸੀ ਨਾ ਤਸਵੀਰ ਦੇਖੀ ਕੁਝ ਨਹੀਂ ਸੀ ਪਤਾ
0: ਨਾ ਨਾ ਕੁਝ ਨਹੀਂ ਸੀ ਪਤਾ ਯੂ ਵਿਦ ਐਸਪੀਐਸ
2: ਰੇਡੀਓ ਸੋ ਇਹ ਕਮਾਲ ਦੀ ਗੱਲਬਾਤ ਇਦਾਂ ਹੀ ਜਾਰੀ ਰਹੇਗੀ ਅਗਲੇ ਹਿੱਸੇ ਦੇ ਵਿੱਚ ਵੀ ਆਸ ਕਰਦੇ ਹਾਂ ਕਿ ਪਸੰਦ ਆ ਰਹੀ ਹੋਵੇਗੀ ਨਾਲ

ਨਾਲ ਮੈਂ ਸਵਾਲ ਪੁੱਛਿਆ ਸੀ ਕਿ ਫਿਲਮ ਚੜ੍ਹਦੀ ਕਲਾ ਦੇ ਲੀਡ ਐਕਟਰਸ ਦੇ ਨਾਮ ਵੀ ਜ਼ਰੂਰ ਜ਼ਰੂਰ ਦੱਸ ਕੇ ਜਾਇਓ ਔਰ ਆਪਣੀ ਈਮੇਲ ਆਈ ਡੀ ਦੇ ਨਾਲ ਭੇਜ ਦਿਓ 04397977 'ਤੇ। ਇੱਧਰ ਸੁਰਿੰਦਰ ਜੀ ਦਾ ਮੈਸੇਜ ਆ ਚੁੱਕਾ, ਕਹਿ ਰਹੇ ਨੇ ਸਤਿ ਸ਼੍ਰੀ ਅਕਾਲ ਪੁਨੀਤ ਜੀ, ਔਰ ਇਹ ਆਂਸਰ ਸਾਨੂੰ ਭੇਜਦੇ ਨੇ, ਬਹੁਤ ਬਹੁਤ ਸ਼ੁਕਰੀਆ। ਔਰ ਇੱਧਰ ਪ੍ਰੀਤ ਰਮਨ ਜੀ ਵੀ ਆਂਸਰ ਭੇਜਦੇ ਨੇ ਸਾਨੂੰ ਔਰ ਕਹਿ ਰਹੇ ਨੇ ਥੈਂਕ ਯੂ ਫੋਰ ਦਾ ਟਿਕਟਸ। ਵਾਹ ਜੀ ਵਾਹ, ਇਹਨਾਂ ਨੂੰ ਬਹੁਤ ਕੋਨਫੀਡੈਂਸ ਹੈ ਕਿ ਹਾਂ ਸਹੀ ਜਵਾਬ ਦਿੱਤੇ ਨੇ ਔਰ ਕਹਿ ਰਹੇ ਨੇ ਥੈਂਕ ਯੂ ਫੋਰ ਦਾ ਟਿਕਟਸ, ਟਿਕਟਸ ਅਜੇ ਆਉਣਗੀਆਂ ਜੀ ਅਗਰ ਤੁਸੀਂ ਸਹੀ ਜਵਾਬ ਦਿੱਤੇ ਨੇ। ਅੰਮ੍ਰਿਤ ਕੌਰ ਜੀ ਕਹਿ ਰਹੇ ਨੇ ਸਤਿ ਸ਼੍ਰੀ ਅਕਾਲ ਪੁਨੀਤ ਜੀ, ਕੀ ਹਾਲ ਚਾਲ ਨੇ? ਮੈਂ ਬਹੁਤ ਵਧੀਆ ਜੀ, ਤੁਹਾਡੇ ਕੀ ਹਾਲ ਚਾਲ ਨੇ? ਹਰਮਨਪ੍ਰੀਤ ਸਿੰਘ ਜੀ ਸਿਡਨੀ ਤੋਂ ਸ਼ੋਅ ਸੁਣ ਰਹੇ ਨੇ, ਕਹਿ ਰਹੇ ਬਹੁਤ ਵਧੀਆ ਸ਼ੋਅ ਚੱਲ ਰਿਹਾ ਬਾਈ ਜੀ, ਅਤੇ ਵੀ ਆਂਸਰ ਭੇਜਦੇ ਨੇ ਸਾਨੂੰ ਲੀਡ ਐਕਟਰਸ ਦੇ ਨਾਮ ਲਿਖ ਕੇ ਔਰ ਕਹਿ ਰਹੇ ਨੇ ਨਾਲ ਦੀ ਨਾਲ ਅੱਜ ਹਿੰਮਤ ਸੰਧੂ ਦਾ ਗਾਣਾ ਵੀ ਚਲਾ ਦਿਓ। ਆਪਾਂ ਅਗਲੇ ਪ੍ਰੋਗਰਾਮ ਦੇ ਵਿੱਚ ਜ਼ਰੂਰ ਚਲਾਵਾਂਗੇ ਕਿਉਂਕਿ ਆਲਰੇਡੀ ਸਾਡਾ ਅਗਲਾ ਗਾਣਾ ਜੋ ਹੈ ਉਹ ਸੈੱਟ ਹੋ ਚੁੱਕਿਆ ਜੀ, ਪਰ ਥੈਂਕ ਯੂ ਤੁਸੀਂ ਮੈਸੇਜ ਕੀਤਾ ਹੈ। ਸੁਖਵਿੰਦਰ ਜੀ ਕਹਿ ਰਹੇ ਨੇ ਗੁੱਡ ਈਵਨਿੰਗ ਪੁਨੀਤ ਜੀ, ਕੀ ਹਾਲ ਚਾਲ ਨੇ ਤੁਹਾਡੇ? ਬਹੁਤ ਬਹੁਤ ਸ਼ੁਕਰੀਆ ਜੀ। ਇੱਧਰ ਇੱਕ ਹੋਰ ਮੈਸੇਜ ਆ ਚੁੱਕਾ ਹੈ, ਇਹ ਵੀ ਸਾਨੂੰ ਜਵਾਬ ਭੇਜਦੇ ਨੇ, ਬਹੁਤ ਬਹੁਤ ਸ਼ੁਕਰੀਆ ਜੀ ਇਸ ਸਾਰੇ ਸੁਨੇਹਾਂ ਦੇ ਵਾਸਤੇ। ਸਵਾਓ ਚੱਲਦੇ ਹਾਂ ਜੀ ਅਗਲੇ ਗਾਣੇ ਦੇ ਵੱਲ, ਇੱਕ ਹੋਰ ਕਮਾਲ ਦਾ ਗਾਣਾ, ਜੁੜੇ ਰਹੋ ਸੁਣਦੇ ਰਹੋ SBS ਪੰਜਾਬੀ, ਮੈਂ ਹਾਂ ਪੁਨੀਤ ਢੀਂਗਰਾ। ਸੋ ਜੋ ਇੰਟਰਵਿਊ ਚੱਲ ਰਹੀ ਸੀ ਉਸਦਾ ਅਗਲਾ ਹਿੱਸਾ ਬ੍ਰੇਕ ਤੋਂ ਬਾਅਦ ਲੈ ਕੇ ਆਉਂਦੇ ਹਾਂ।

0: to help you find a job and advance your career. Work in progress. Listen now wherever you get your podcasts.
1: ਕਿਸੇ ਵੀ ਮੋਬਾਈਲ ਡਿਵਾਈਸ ਤੇ ਸ਼ਾਨਦਾਰ ਕਹਾਣੀਆਂ ਮੁਫਤ ਸੁਣੋ sps.com.au/punjabi ਤੇ ਜਾਓ ਜਾਂ ਹੁਣੇ ਹੀ SPS ਰੇਡੀਓ ਐਪ ਡਾਊਨਲੋਡ ਕਰੋ।
2: Oye tú, sí tú, ¿quieres ahorrar $1,000? Pues cámbiate a Spectrum y ahorra $1,000, garantizado. Solo ten 4 líneas de Spectrum Mobile y te damos internet con fibra óptica gratis para siempre. Sí, internet gratis para siempre. Y ahorra $1,000 garantizados en tu primer año. O cubrimos la diferencia. Visita spectrum.com/gratis para siempre para más información. Spectrum Internet funciona con fibra óptica y se conecta mediante líneas coaxiales. Se aplican restricciones.
3: ਵੈਲਕਮ ਬੈਕ ਜੀ। ਬ੍ਰੇਕ ਅਤੇ ਇਸ ਕਮਰਸ਼ੀਅਲ ਵਕਫੇ ਤੋਂ ਬਾਅਦ ਸਵਾਗਤ ਇੱਕ ਵਾਰ ਫਿਰ ਤੋਂ SBS ਪੰਜਾਬੀ ਦੇ ਉੱਤੇ। ਮੈਂ ਹਾਂ ਪੁਨੀਤ ਕਿੰਗਰਾ ਤੁਹਾਡੇ ਨਾਲ। ਸਮੇਂ ਤੁਹਾਨੂੰ ਸਵਾਲ ਪੁੱਛਿਆ ਸੀ ਕਿ ਚੜ੍ਹਦੀ ਕਲਾ ਫਿਲਮ ਦੇ ਲੀਡ ਕਲਾਕਾਰਾਂ ਦਾ ਕੀ ਨਾਮ ਹੈ। ਮਿਨੀਮਮ 3 ਤੁਸੀਂ ਦੱਸਣੇ ਆ ਔਰ ਮੈਸੇਜ ਭੇਜਣਾ 04397977 ਤੇ ਆਪਣੇ ਨਾਮ ਅਤੇ ਈਮੇਲ ID ਦੇ ਨਾਲ। ਸੋ ਬਹੁਤ ਸਾਰੇ ਮੈਸੇਜਸ ਆ ਚੁੱਕੇ ਨੇ ਸ਼ੋਅ ਦੇ ਅੰਤ ਦੇ ਵਿੱਚ। ਆਪਾਂ ਵਿਨਰ ਤਾਂ ਜਿਨ੍ਹਾਂ ਨੇ ਸਹੀ ਜਵਾਬ ਦਿੱਤੇ ਉਹ ਸਾਰੇ ਵਿਨਰ ਨੇ। ਸਹੀ ਜਵਾਬ ਕੀ ਨੇ ਉਹ ਆਪਾਂ ਤੁਹਾਨੂੰ ਦੱਸਾਂਗੇ। ਔਰ ਪਿਛਲੇ ਹਿੱਸੇ ਦੇ ਵਿੱਚ ਗੱਲਬਾਤ ਅਸੀਂ ਸੁਣਾ ਰਹੇ ਸਾਂ ਗੁਰਮੀਤ ਕੌਰ ਜੀ ਦੇ ਨਾਲ, ਜਿਨ੍ਹਾਂ ਦਾ ਪਰਿਵਾਰ ਆਸਟ੍ਰੇਲੀਆ ਦੇ ਵਿੱਚ ਵਸਦੀ 5ਵੀਂ ਪੁਸ਼ਤਾਂ ਵਿੱਚੋਂ ਇੱਕ ਹੈ। ਆਓ ਉਸੇ ਹੀ ਗੱਲਬਾਤ ਨੂੰ ਕੰਟੀਨਿਊ ਕਰਦੇ ਹਾਂ।
4: ਯੂ ਵਿਦ SBS ਰੇਡੀਓ। ਤੇ ਆਸਟ੍ਰੇਲੀਆ ਦੀ ਜੀਵਨੀ ਬਾਰੇ, ਖਾਸ ਕਰ ਇੱਥੇ ਜਿਸ ਤਰ੍ਹਾਂ ਫਾਨ
5: ਇੱਥੇ ਜਿੱਦਾਂ ਮੈਂ ਠੀਕ ਰਹੀ ਆ ਕੇ ਹੈਪੀ ਰਹੀ, ਜਿੱਦਾਂ ਮੈਨੂੰ ਜਦੋਂ ਕੁਆਰੀ ਸੀ ਸ਼ੌਕ ਹੁੰਦਾ ਸੀ ਮੈਂ ਬਾਹਰ ਜਾਣਾ ਹੋਰ ਫੈਮਿਲੀ ਦੇ ਬੱਚਿਆਂ ਨੂੰ ਕਿਸੇ ਨੂੰ ਨਹੀਂ ਸੀ, ਸਾਡੀ ਜੁਆਇੰਟ ਫੈਮਿਲੀ ਸੀ ਸਾਡੇ ਦਾਇਆਂ ਦੀ। ਮੈਨੂੰ ਜ਼ਿਆਦਾ ਹੁੰਦਾ ਸੀ ਭੈਣ ਨੇ ਕਹਿਣਾ ਤੂੰ ਤਾਂ ਪਾਹੋ ਮੈਂ ਨਹੀਂ ਜਾਣਾ, ਮੈਂ ਤਾਂ ਇੱਥੇ ਰਹਿਣਾ ਵਾ। ਤੇ ਮੈਂ ਕਹਿਣਾ ਨਾ ਬਾਹਰ ਜਾਣਾ। ਜਦੋਂ ਸਭ ਤੋਂ ਪਹਿਲਾਂ ਜਿੱਦਣ ਮੇਰਾ ਰਿਸ਼ਤਾ ਹੁੰਦਾ ਸੀ, ਚਾਚੀ ਜੀ ਆ ਜਾਂ ਭੈਣ ਦਾ ਰਿਸ਼ਤਾ ਇੰਗਲੈਂਡ ਚ ਹੋ ਗਿਆ ਸੀ, ਉਹਨਾਂ ਦਾ ਵਿਆਹ ਉੱਥੇ ਹੋਣਾ ਸੀ, ਫਿਰ ਮੇਰੇ ਰਿਸ਼ਤੇ ਦੀ ਪੱਖ ਟੱਕ ਹੋ ਗਈ। ਤੇ ਫਿਰ ਘਰਦਿਆਂ ਨੇ ਕਿਹਾ ਕਿ ਗੁਰਮੀਤ ਦਾ ਵਿਆਹ ਸੀ ਇੱਥੇ ਕਰਨਾ, ਭੈਣ ਦੇ ਸਹੁਰੇ ਨੂੰ ਕਿ ਮਤਲਬ ਅਸੀਂ 2 ਮਹੀਨੇ ਸੁੱਖੀ ਨੂੰ ਲੇਟ ਭੇਜਾਂਗੇ। ਕਹਿੰਦੇ ਭੈਣ ਦੇ ਸਹੁਰੇ ਕਹਿੰਦੇ ਠੀਕ ਹੈ ਸਾਨੂੰ ਕੋਈ ਫਰਕ ਨੀ, ਕੋਈ ਨੀ ਹੈਗਾ, ਤੁਹਾਡਾ ਪਹਿਲਾ ਵਿਆਹ ਵਾ ਕਿ ਹੁਣ 2 ਮਹੀਨੇ ਵਾਧੂ ਕਿੱਦਾਂ ਹੀ ਇੰਗਲੈਂਡ ਤੋਂ ਆ ਸਕਦੀ ਆ। ਫਿਰ ਮੇਰਾ ਵਿਆਹ ਉੱਥੇ ਹੋਇਆ
6: ਉੱਥੇ ਇੰਡੀਆ।
5: ਹਾਂਜੀ, ਫਿਰ ਭੈਣ ਦੇ ਹੁੰਦਿਆਂ ਹੁੰਦੇ ਫਿਰ ਮੈਂ ਆ ਗਈ। ਜਦੋਂ ਫਿਰ ਆਈ ਤਾਂ ਉਦੋਂ ਪਤਾ ਲੱਗਿਆ ਕਿ ਮਤਬਲ ਭੈਣ ਭਰਾਵਾਂ ਨੂੰ ਮਾਂ ਪਿਓ ਨੂੰ ਛੱਡ ਕੇ ਕਿੱਦਾਂ ਜਾਣਾ। ਫਿਰ ਮੇਰਾ ਬਹੁਤ ਜਿੱਦਾਂ ਪਰਿਵਾਰ ਦਾ ਸਾਰੇ ਦਾ ਬਹੁਤ ਬੁਰਾ ਹਾਲ। ਤੇ ਫਿਰ ਮੈਂ ਸਿੰਗਾਪੁਰ ਵੀ ਜਿੱਦਾਂ ਜਦੋਂ ਟਿਕਟ ਲੈ ਕੇ ਦਿੱਤੀ ਤਾਂ ਉਹ ਕਹਿੰਦੇ ਮਤਬਲ ਉਹਨਾਂ ਨੇ ਪਹਿਲਾਂ ਮੈਂ ਇੰਗਲਿਸ਼ ਦੀ ਹੁੰਦੀ ਆ ਮੁਸ਼ਕਲ ਹੁੰਦੀ ਆ ਨਹੀਂ ਆਉਂਦੀ ਹੈਗੀ
6: ਜੀ।
5: ਤੇ ਜਦੋਂ ਆਈ ਤਾਂ ਫਿਰ ਉਹਨੇ ਟਿਕਟ ਤੇ ਲਿਖਾਇਆ ਇੰਗਲਿਸ਼ ਆਉਂਦੀ ਨੀ ਹੈਗੀ ਕਿ ਹੈਲਪ ਦੀ ਲੋੜ ਆਉਣੀ। ਸਿੰਗਾਪੁਰ ਏਅਰਲਾਈਨ ਕੌਂਟਸ ਏਅਰਲਾਈਨ ਸੀ, ਉਹਨਾਂ ਨੇ ਹੈਲਪ ਕੀਤੀ। 4-5 ਘੰਟੇ ਦੀ ਹੈਗੀ ਸੀ ਸਟੇ ਸੀ, ਉਹਨਾਂ ਨੇ ਆਪਦੇ ਦਫ਼ਤਰ ਤੇ ਲੈ ਗਏ, ਕੌਫੀ ਪਿਲਾਈ। ਮੈਂ ਕਹਿਣਾ ਮੈਂ ਪੀਣੀ ਨੀ ਹੈਗੀ, ਹਿੰਦੀ ਬੋਲਦੇ ਸੀ ਉੱਥੇ। ਉਸ ਤੋਂ ਬਾਅਦ ਕਹਿੰਦੇ ਮੈਂ ਕਿਹਾ ਤੁਸੀਂ ਮੇਰੀ ਸਹਾਇਤਾ ਕਰ ਸਕਦੇ ਹੋ? ਤੇ ਕਹਿੰਦੇ ਹਾਂਜੀ ਦੱਸੋ ਤੁਸੀਂ। ਆਪਣੀ ਲੇਡੀ ਸੀ ਬਹੁਤ ਨਾਈਸ ਸੀ, ਕਹਿੰਦੇ ਸੀ ਮੈਂ ਤੇਰੀ ਭੈਣ ਆ। ਮੈਂ ਕਿਹਾ ਠੀਕ ਹੈ। ਤੇ ਮੈਂ ਤੁਸੀਂ ਹੈਲਪ ਸਹਾਇਤਾ ਕਰ ਸਕਦੇ ਹੋ? ਕਹਿੰਦੇ ਦੱਸੋ ਗੁਰਮੀਤ ਦੱਸੋ ਕੀ ਚਾਹੀਦਾ। ਮੈਂ ਕਿਹਾ ਤੁਸੀਂ ਮੈਨੂੰ ਇੰਡੀਆ ਨੂੰ ਚੜਾ ਸਕਦੇ
6: ਹੋ?
5: ਉਹ ਕਹਿੰਦੇ ਨਾ ਨਾ ਨਾ, ਉਹਨਾਂ ਨੇ ਫਿਰ ਜੇ ਰੱਖੀ ਕਿ ਕਿਤੇ ਆਸੇ ਪਾਸੇ ਨਾ ਹੋ ਜਾਵੇ ਕਿ ਇਹ ਤਾਂ ਮਤਬਲ ਇੰਨਾ ਮੇਰਾ ਬੁਰਾ ਹਾਲ ਆ। ਨਹੀਂ ਨਹੀਂ, ਕਹਿੰਦੀ ਗੁਰਮੀਤ ਹੁਣ ਤੈਨੂੰ ਅਸੀਂ ਆਸਟ੍ਰੇਲੀਆ ਨੂੰ ਚੜਾਉਣਾ, ਜਦੋਂ ਤੂੰ ਆਵੇਂਗੀ ਇੱਥੋਂ ਫਿਰ ਸਾਨੂੰ ਮਿਲ ਕੇ ਜਾਈ, ਫਿਰ ਤੈਨੂੰ ਅਸੀਂ ਇੰਡੀਆ ਨੂੰ ਚੜਾਵਾਂਗੇ। ਤੇ ਉਹ ਜਾਦਾ ਜ਼ਿੰਦਗੀ ਦੀ ਨਾਲ ਏ
6: ਦੇਖੋ, ਮਤਲਬ ਤੁਹਾਡਾ ਦਿਲ ਇਤਨਾ ਬਦਲ ਗਿਆ।
5: ਹਾਂਜੀ,
6: ਤੁਹਾਨੂੰ ਬਾਹਰ ਜਾਣ ਦਾ ਇੰਨਾ ਸ਼ੌਕ ਸੀ ਪਰ ਸਿੰਗਾਪੁਰ ਪਹੁੰਚ ਕੇ ਤੁਹਾਡਾ ਦਿਲ ਬਦਲ
5: ਹੋ ਗਿਆ। ਮੈਂ ਕਿਹਾ ਨਾ, ਫਿਰ ਪਤਾ ਲੱਗਿਆ ਵਿਛੋੜਾ, ਭੈਣ ਭਰਾਵਾਂ ਦਾ, ਮਾਪਿਆਂ ਦਾ ਕੀ ਆ
6: ਜਿਸ ਪਿੰਡ ਵਿੱਚ।
5: ਤੇ ਫਿਰ ਜਠਾਣੀ ਦਾ ਪਤਾ ਲੱਗਿਆ ਕਿ 12 ਸਾਲ ਬਾਅਦ ਇਹ ਇੰਡੀਆ ਗਏ, ਮੇਰੇ ਵਿਆਹ ਨੂੰ 12 ਸਾਲ ਬਾਅਦ ਗਏ ਸੀ ਮੇਰੇ ਜਠਾਣੀ। ਹਾਂਜੀ, ਤੇ ਮੈਂ ਕਿਹਾ ਜਦੋਂ ਭੈਣ ਜੀ ਵੱਡੇ ਜਠਾਣੀ ਮੇਰੇ 12 ਸਾਲ ਬਾਅਦ ਆਏ, ਮੈਨੂੰ ਕਿਹੜਾ ਛੇਤੀ ਭੇਜਣਗਾ। ਹਾਂਜੀ, ਇਹੋ ਜਿਹੀਆਂ ਗੱਲਾਂ ਫਿਰ ਦਿਮਾਗ ਤੇ
6: ਨੈਚੁਰਲੀ ਬੋਝ ਹੁੰਦਾ। ਪਰ ਦੇਖੋ, ਫਿਰ ਤੁਸੀਂ ਉਸ ਤੋਂ ਬਾਅਦ ਪਹੁੰਚੇ ਇੱਥੇ।
5: ਹਾਂਜੀ,
6: ਹਾਲਾਂਕਿ ਤੁਹਾਨੂੰ ਸ਼ੌਕ ਤਾਂ ਬੜਾ ਸੀ, ਤੇ ਇੱਕ ਤੁਸੀਂ ਅਕਸ ਤਾਂ ਬਣਾਇਆ ਹੋਣਾ ਨਾ ਕਿ ਇਸ ਤਰ੍ਹਾਂ ਦਾ ਹੋਏਗਾ ਆਸਟ੍ਰੇਲੀਆ ਜਦ ਜਾਵਾਂਗੇ, ਕਿਉਂਕਿ ਤੁਸੀਂ ਇੰਗਲੈਂਡ ਦੀ ਵੀ ਗੱਲਾਂ ਸੁਣੀਆਂ ਹੋਈਆਂ ਸੀ।
5: ਹਾਂਜੀ ਹਾਂਜੀ,
6: ਤਾਂ ਫਿਰ ਤੁਹਾਡਾ ਆਪਣਾ ਤਜਰਬਾ ਕੀ ਸੀ ਇੱਥੇ ਆਉਣ ਤੋਂ ਬਾਅਦ?
5: ਤਜਰਬੇ ਮੇਰੇ ਇਹ ਸੀ, ਮੈਂ ਜਿੱਦਾਂ ਹੁਣ ਇੰਡੀਆ ਸੀ ਹਸਬੈਂਡ ਸੀ, ਮੈਂ ਕਿਹਾ ਤਾਰੇ ਉੱਥੇ ਜਿੱਦਾਂ ਆਪਾਂ ਨੂੰ ਕਈ ਵਾਰੀ ਅਜੀਬ ਜਿਹੀ ਹੁੰਦੀਆਂ, ਕਹਿੰਦੇ ਤੈਨੂੰ ਉੱਥੇ ਤਾਂ ਤਾਰੇ ਬਹੁਤ ਨੇੜੇ ਆ, ਏਦਾਂ ਜਿੱਦਾਂ ਟੀਚਰਾਂ ਜੀ ਕਰਨੀ ਆ। ਤੇ ਫਿਰ ਮੈਂ ਬੁਲਾਈ, ਮੈਂ ਟਾਊਨਸਵੈਲ ਆਈ। ਟਾਊਨਸਵੈਲ ਡੈਡੀ ਤੇ ਇਹ ਮੇਰੇ ਹਸਬੈਂਡ ਗਏ ਲੈਣ ਵਾਸਤੇ। ਸਵੇਰ ਦਾ ਟਾਈਮ ਸੀ, ਜਦੋਂ ਪਲੇਨ ਚੋਂ ਬਾਹਰ ਨੂੰ ਤੁਰੇ ਸੂਰਜ ਦੇ ਬਚਾ ਹੋਇਆ, ਤੇ ਪਰ ਇੱਕ ਪਾਸੇ ਰੋਣਾ ਵੀ ਆ ਰਿਹਾ ਹੈ, ਮੇਰੇ ਕੋਲ ਤਾਂ ਕੋਈ ਵੀ ਨਹੀਂ ਹੈਗਾ, ਫੈਮਿਲੀ ਮੈਂਬਰ ਸਾਰੇ ਆ, ਪਤਾ ਨਹੀਂ ਕਿੱਦਾਂ ਦੇ ਹੋਣਗੇ, ਕੀ ਕਰੂੰਗੀ, ਕਿੱਦਾਂ ਕਰੂੰਗੀ, ਮੈਂ ਕਿਸੇ ਨੂੰ ਗੱਲ ਨਹੀਂ ਕਰ ਸਕਦੀ, ਚਿੱਠੀ ਵੀ 2 ਹਫ਼ਤੇ ਲੱਗਣੀ ਆ, ਮਹੀਨਾ ਲੱਗਣਾ, ਕਿੱਦਾਂ ਕਰਕੇ। ਪਰ

0: ਡੈਡੀ ਜੀ ਸੜੇ ਸੀ, ਉਹ ਬਹੁਤ ਨਾਈਸ ਪਰਸਨ ਸੀ,
1: ਅੱਛਾ
0: ਇੰਨੇ ਨਾਈਸ ਸੀ ਨਾ ਮਨਪ੍ਰੀਤ, ਤੁਸੀਂ ਪੁੱਛੋ ਹੀ ਨਾ।
1: ਅੱਛਾ
0: ਹਾਂਜੀ,
1: ਤੇ ਸਭ
0: ਉਹਨਾਂ
1: ਤੋਂ
0: ਨੇ ਕਹਿਣਾ
1: ਪਹਿਲਾਂ
0: ਇਹੀ ਕਹਿਣਾ, ਮੈਂ ਮਾਂ ਵੀ ਤੁਹਾਡੀ ਹਾਂ, ਮੈਂ ਤੁਹਾਡਾ ਪਿਓ ਵੀ ਹਾਂ, ਅਤੇ ਉਹ ਜਿੱਦਾਂ ਸੇਵਾ ਫਿਰ ਉਹਨਾਂ ਦੀ ਮੈਂ ਕੀਤੀ, ਅਤੇ ਉਹ ਬਹੁਤ ਖੁਸ਼ ਹੋਏ, ਕਹਿੰਦੇ ਗੁਰਮੀਤ ਤੂੰ ਅੱਜ ਤੋਂ 15 ਸਾਲ ਪਹਿਲਾਂ ਆਈ ਹੁੰਦੀ, ਘਰ ਦਾ ਮਾਹੌਲ ਹੀ ਹੋਰ ਹੁੰਦਾ ਸੀ। ਉਹਨਾਂ ਨੇ ਇੱਦਾਂ ਗੱਲਾਂ ਕਰਨੀਆਂ ਬਹੁਤ ਨਾਈਸ ਸੀ।
1: ਓਹੋ,
0: ਹਾਂਜੀ
1: ਮਤਲਬ ਉਹਨਾਂ ਨੇ ਤੁਹਾਨੂੰ ਮਹਿਸੂਸ ਨਹੀਂ ਹੋਣ ਦਿੱਤਾ ਕਿ
0: ਹਾਂਜੀ,
1: ਤੁਸੀਂ?
0: ਨਾ ਨਾ ਮਹਿਸੂਸ ਨਹੀਂ। ਫਿਰ ਉਹ ਅਸੀਂ ਉਹ ਪਹਿਲਾਂ ਉਹ 30 ਸਾਲ ਬਾਅਦ ਗਏ ਸੀ, ਫਿਰ ਜਦੋਂ 80 'ਚ ਗਏ, ਜਦੋਂ ਮੇਰੇ ਰਸਤੇ ਦੀ ਗੱਲ ਕੀਤੀ ਹੈ, ਫਿਰ 86 ਦੇ ਵਿੱਚ ਉਹਨਾਂ ਨੂੰ ਮੈਂ ਕਿਹਾ ਨਹੀਂ ਆਪਾਂ ਡੈਡੀ ਨੂੰ ਭੇਜਣਾ, ਘਰ ਦੇ ਕਹਿੰਦੇ ਸੀ ਗੁਰਮੀਤ ਹੁਣ ਨਾ ਡੈਡੀ ਦੇ ਉੱਤੇ ਮਤਲਬ ਅੱਗੇ ਸੁਣਨ 30 ਸਾਲ ਲਈ ਆਇਆ ਕਿ ਹੁਣ ਤੂੰ ਜਾਣਾ ਵਾ, ਕਿ ਮਤਲਬ ਉਹਨਾਂ ਨੂੰ ਛੇਤੀ ਚੱਕਰ ਮਰਵਾਉਣਾ ਵਾ, ਅਸੀਂ ਮਿਲਣਾ ਮੰਗਦੇ ਹਾਂ। ਫਿਰ ਮੈਂ 84 'ਚ ਆਈ ਸੀ, 86 ਦੇ ਵਿੱਚ ਫਿਰ ਡੈਡੀ ਨੂੰ ਫਿਰ ਇੰਡੀਆ ਭੇਜਿਆ, 3 ਮਹੀਨੇ ਵਾਸਤੇ ਸੀਗਾ, ਤੁਸੀਂ ਘੁੰਮ ਫਿਰ ਕੇ ਆਓ।
1: ਤੇ ਤੁਸੀਂ ਨਾਲ ਗਏ ਕਿ
0: ਨਹੀਂ?
1: ਨਹੀਂ
0: ਉਹ ਇਕੱਲੇ
1: ਇਕੱਲੇ
0: ਇਕੱਲੇ
1: ਅੱਛਾ
0: ਭੇਜੇ ਸੀ।
1: ਠੀਕ ਹੈ
0: ਹਾਂਜੀ,
1: ਠੀਕ ਹੈ।
0: ਮੇਰੀ ਬੇਟੀ ਛੋਟੀ ਸੀ।
1: ਅੱਛਾ ਅੱਛਾ,
0: ਹਾਂਜੀ।
1: ਤੇ ਤੁਸੀਂ ਕਿੰਨੇ ਚਿਰ ਬਾਅਦ ਇੰਡੀਆ ਗਏ?
0: ਮੈਂ ਗਈ ਹਾਂ ਜੀ 3.5 ਸਾਲ ਬਾਅਦ।
1: ਅੱਛਾ,
0: ਹਾਂਜੀ।
1: ਤੇ ਜਦ ਤੱਕ ਤੁਸੀਂ ਇੰਡੀਆ ਵਾਪਸ ਮੁੜੇ,
0: ਹਾਂਜੀ,
1: ਤਦ ਤੱਕ ਤੁਸੀਂ ਇੱਥੇ ਪੂਰੇ ਐਡਜਸਟ ਹੋ ਗਏ ਸੀ ਚੰਗੀ
0: ਨਾ?
1: ਤਰ੍ਹਾਂ
0: ਜਿੰਨਾ ਚਿਰ ਮੈਂ ਪਹਿਲੀ ਵਾਰ ਨਹੀਂ ਗਈ, ਰਾਤ ਨੂੰ ਸੌਣਾ, ਸੁਪਨਾ ਆਇਆ ਹੁਣ ਇੰਡੀਆ ਦਾ, ਇੰਡੀਆ ਪਹੁੰਚੀ, ਹੁਣ ਜਦੋਂ ਅੱਖਾਂ ਖੋਲਣੀਆਂ, ਆਲਾ ਦੁਆਲਾ ਕੁਛ ਨਾ ਦੇਖਣਾ, ਫਿਰ ਮਨ ਖਰਾਬ ਹੋਣਾ। ਤੇ ਜਦੋਂ ਫਿਰ ਮੈਂ ਇੰਡੀਆ ਤੋਂ ਆਈ, 3 ਕੁ ਦਿਨ ਰਹੀ ਮੈਂ ਮਿਲਾਂ ਮਿਲਾਂ, ਫਿਰ ਆ ਗਈ ਇੱਥੇ ਅੰਸਵਲ, ਆ ਗਏ ਮੇਰੇ ਹਸਬੈਂਡ, ਮੇਰੇ ਦੋਨੋਂ ਜੇਠ ਤੇ ਮਤਲਬ ਭਾਜੀ ਹੋਣੀ ਗੰਨੇ 'ਚ ਕੰਮ ਕਰਦੇ ਹੋਏ ਸੀ, ਬੈਨਰੋਲੀ ਕਰਦੇ ਹੁੰਦੇ ਸੀ, ਇਹਨਾਂ ਨੇ ਤੜਕੇ 4 ਵਜੇ ਚਲੇ ਜਾਣਾ, ਰਾਤ ਨੂੰ 9 ਵਜੇ ਆਉਣਾ, ਸਾਈਡਾਂ ਦੇ ਦੋਨੋਂ ਪਾਸੇ ਗੰਨਾ, ਜਦੋਂ ਗੰਨੇ ਦੀ ਆਵਾਜ਼ ਆਉਣੀ ਹਵਾ ਨਾਲ ਖੜਕਣ, ਮੈਂ ਕਹਿਣਾ ਕੋਈ ਆ ਗਿਆ ਮਾਰ ਗਿਆ ਮੈਨੂੰ ਆ ਕੇ।
1: ਓਹੋ,
0: ਹਾਂਜੀ। ਫਿਰ ਚਾਚਾ ਜੀ ਨੇ ਅਮਰੀਕਾ ਤੋਂ ਹਰ ਰੋਜ਼ ਸ਼ਾਮ ਨੂੰ 2 ਵਜੇ ਆਪਣੇ ਇੱਥੋਂ ਦੇ ਹਰ ਰੋਜ਼ ਫੋਨ ਕਰਨਾ,
1: ਅੱਛਾ
0: ਕਹਿਣਾ ਗਰਮੀ ਤੂੰ TV ਲਾਇਆ ਕਰ, TV ਤੇ ਪ੍ਰੋਗਰਾਮ ਚੱਲਦਾ ਹੁੰਦਾ, ਨਾਲੇ ਤਾਂ ਤੇਰਾ ਮਨ ਦਿਮਾਗ ਹੋਰ ਪਾਸੇ ਹੋਊਗਾ, ਨਾਲੇ ਕਹਿੰਦੇ ਤੈਨੂੰ ਇੰਗਲਿਸ਼ ਆਊਗੀ।
1: ਹਾਂਜੀ,
0: ਉਹ TV ਲਾਉਣਾ ਤੇ TV ਤੇ ਦਿਮਾਗ ਨਾ ਟਿਕਣਾ। ਸਵੇਰ ਨੂੰ 10 ਕੁ ਵਜੇ ਫਿਰ ਮੈਂ ਪੌੜੀਆਂ 'ਚ ਬਹਿ ਜਾਣਾ, ਮੈਂ ਕਹਿਣਾ ਦਾਖੀਆ ਆਊਗਾ ਚਿੱਠੀ ਲੈ ਕੇ, ਏਦਾਂ ਦੇ ਟਾਈਮ। ਹਾਂਜੀ, ਜਦੋਂ ਫਿਰ ਇੱਕ ਚੱਕਰ ਮਾਰ ਲਿਆ, ਫਿਰ ਥੋੜੇ ਫਿਰ ਬੱਚੇ ਹੋ ਗਏ
1: ਜੀ,
0: ਫਿਰ ਥੋੜਾ ਬਿਜ਼ੀ ਹੋ ਗਈ, ਬੱਚਿਆਂ 'ਚ ਫਿਰ ਸੋਚਣ ਦਾ ਟਾਈਮ ਨਹੀਂ ਸੀ ਮਿਲਦਾ।
1: ਪਰ ਪਹਿਲੇ ਉਹ ਇਕੱਲਾਪਨ ਬਹੁਤ
0: ਹਾਂਜੀ,
1: ਖਾਂਦਾ
0: ਪਹਿਲਾਂ ਬਹੁਤ
1: ਹੈ
0: ਜ਼ਿਆਦਾ ਸੀ। ਹਾਂਜੀ, ਜਿਹੜੇ ਮੇਰੇ ਹਸਬੈਂਡ ਸੀ ਉਹ ਨਾ ਬਹੁਤ ਨਾਈਸ ਪਰਸਨ ਸੀ,
1: ਜੀ
0: ਉਹ ਹੈ ਨਹੀਂ ਸੀ ਇੱਦਾਂ ਕਿ ਮਤਲਬ ਬੋਲਦਾ ਕਿ ਹਾਂ, ਕਈਆਂ ਦੀ ਆਦਤ ਹੁੰਦੀ ਹੈ ਕਿ ਇਸੇ ਟਾਈਮ ਮੈਨੂੰ ਚਾਹ ਚਾਹੀਦੀ, ਇਸੇ ਟਾਈਮ ਰੋਟੀ ਚਾਹੀਦੀ, ਕਹਿੰਦਾ ਨਾ ਬੱਚੇ ਰਹਿੰਦੇ ਕੋਈ, ਕਹਿੰਦੇ ਲੇਟ ਕਰ ਲਈ, ਕੋਈ ਨਹੀਂ ਹੈਗਾ, ਕਦੇ ਰਸ਼ ਨਹੀਂ ਸੀ ਕੀਤਾ ਰੋਟੀ ਨੂੰ ਜਾਂ ਚਾਹ ਨੂੰ, ਹੁਣ ਵੀ ਨਹੀਂ ਕਰਦੇ। ਹਾਂਜੀ,
1: ਕਦੀ ਕੋਈ ਰਿਗਰੈਟ ਆਇਆ ਕਿ ਮੈਂ ਇੱਥੇ ਕਿਉਂ ਆ ਗਈ, ਇਹ ਕਿੱਥੇ ਆ ਗਈ?
0: ਜਦੋਂ ਮਤਲਬ ਕਈ ਵਾਰੀ ਘਰ 'ਚ ਹੈਪਨ ਹੋਏ, ਜਿੱਦਾਂ ਡੈਡੀ ਦੀ ਡੈਥ ਹੋਈ, ਉਦੋਂ ਫਿਰ ਮਹਿਸੂਸ ਹੋਇਆ ਕਿ ਏਡੀ ਦੂਰ ਪ੍ਰਦੇਸ਼ਾਂ 'ਚ ਆ ਕੇ ਆਪਾਂ ਹਰੇਕ ਟਾਈਮ ਖੁਸ਼ੀ ਜਾਂ ਗਮੀ ਦੇ ਮੌਕੇ 'ਤੇ ਪਹੁੰਚ ਨਹੀਂ ਸਕਦੇ ਹੈਗੇ। ਇੱਕ ਫਿਰ ਮੇਰੇ ਨਾਨਾ ਜੀ ਅਤੇ ਨਾਨੀ ਨੇ ਮੈਨੂੰ ਪਾਲਿਆ ਸੀ, ਨਾਨੀ ਜੀ ਨੂੰ ਨਾ ਦੀਂਦਾ ਸੀ ਨਾ ਸੁਣਦਾ ਸੀ, ਉਹਨਾਂ ਨੇ ਮੈਨੂੰ 7-7 ਸਾਲਾਂ ਦੀ ਨੂੰ ਪਾਲਿਆ ਸੀ, ਨਾਨਕੀ ਰਹਿ ਗਏ ਸੀ। ਜਦੋਂ ਮੈਨੂੰ ਲੈ ਕੇ ਗਿਆ ਉਦੋਂ ਉਹਨਾਂ ਨੂੰ ਦੱਸਦਾ ਸੀ, ਮੇਰੇ ਕਜ਼ਨ ਬ੍ਰਦਰ ਦੀ ਡੈਥ ਹੋ ਗਈ ਸੀ ਜਦੋਂ ਮੈਨੂੰ ਲੈ ਕੇ ਗਏ, ਉਹ ਜਦੋਂ ਫਿਰ ਉਹਨਾਂ ਦੀ ਸਰਜਰੀ ਹੋਈ ਸੀ 2-4 ਕੁ ਦਿਨ ਪਹਿਲਾਂ, ਰੋਣ ਨਾਲ ਉਹਨਾਂ ਦੀ ਨਾਲੇ ਅੱਖਾਂ ਵੀ ਚਲੀਆਂ ਗਈਆਂ, ਨਾਲੇ ਕੰਨ ਚਲੇ ਗਏ। ਉਹਨਾਂ ਨੇ ਫਿਰ ਮੇਰੀ ਦੇਖਭਾਲ ਕੀਤੀ, ਜਿੱਦਾਂ ਨਾ ਕੋਈ ਮਤਲਬ ਦੋ ਅੱਖਾਂ ਵਾਲੀ ਮਾਂ ਵੀ ਨਹੀਂ ਕਰ ਸਕਦੀ ਹੈਗੀ, ਜਿਸ ਤਰ੍ਹਾਂ ਉਹਨਾਂ ਦੀ ਮੇਰੀ ਸੰਭਾਲ ਕੀਤੀ, ਉਹਨਾਂ ਦੀ ਯਾਦਾਂ ਸੀ, ਉਹ ਵਿਚਾਰੇ ਬਹੁਤ ਬੁਰਾ ਕਰਦੇ ਸੀ।
1: ਨੈਚੁਰਲੀ ਇੱਥੇ ਰਹਿ ਕੇ ਫਿਰ ਇਹਨਾਂ ਚੀਜ਼ਾਂ ਨੂੰ ਤਾਂ ਬੰਦਾ ਮਿਸ ਕਰਦਾ ਹੀ ਹੈ।
0: ਇਹ ਮੈਂ ਮੈਸੇਜ ਕੀਤਾ, ਬਾਕੀ ਨਹੀਂ ਸੀ ਮੈਨੂੰ ਕੋਈ ਵੀ ਹੈਗੇ, ਕੰਮ ਜ਼ਰੂਰੀ ਤਾਂ ਕੰਮ ਬਹੁਤ ਜ਼ਿਆਦਾ ਕਰਨਾ ਪਏ, ਇੰਡੀਆ ਮਾਂ ਪਿਓ ਦੇ ਘਰ ਮੈਂ ਕੁਛ ਕੀਤਾ ਨਹੀਂ ਸੀ, ਇੱਥੇ ਉਹ ਸਭ ਪਿਛਲੀਆਂ ਰੜਕਾਂ ਦੜਕਾਂ ਸਾਰੀਆਂ ਕੱਢਣੀਆਂ ਪਈਆਂ। ਹਫ਼ਤਾ ਹੋਇਆ ਸੀ, ਹਫ਼ਤੇ ਬਾਅਦ ਤੋਂ ਪੈਕਿੰਗ ਕਰਨ ਲੱਗ ਪਈ ਬਣਾਉਣੇ ਦੀ,
1: ਅੱਛਾ
0: ਉਧਰੋਂ ਬੇਟੀ ਹੋਣ ਵਾਲੀ ਸੀ।
1: ਅੱਛਾ, ਤੁਸੀਂ ਪ੍ਰੈਗਨੈਂਟ ਸੀ ਫਿਰ ਵੀ ਕੰਮ?
0: ਹਾਂਜੀ, ਕੰਮ ਕੀਤਾ
1: ਪੂਰਾ ਸਾਰਾ
0: ਉਸ ਹਫ਼ਤੇ, ਕੰਮ ਕਰਕੇ ਫਿਰ ਮੈਂ ਹਸਪੀਟਲ ਗਈ ਹਾਂ ਜੀ। ਇਹ ਵੀ ਹਰ ਟਾਈਮ ਦੇਖਿਆ ਜਦੋਂ ਪਰਮਾਤਮਾ ਦੀ ਕਿਰਪਾ ਸੀ, ਜਿੱਦਾਂ ਹਿੰਮਤ ਬਹੁਤ ਸੀ, ਜਿੱਦਾਂ ਉੱਥੇ ਇੰਡੀਆ ਕੀਤਾ ਨਹੀਂ ਸੀ, ਗੁਰੂ ਮਹਾਰਾਜ ਵੱਲੋਂ ਇੰਨੀ ਹਿੰਮਤ ਦਿੱਤੀ, ਨਾ ਅੱਕਣਾ ਨਾ ਥੱਕਣਾ, ਕਹਿਣਾ ਨਹੀਂ ਪੈਠ ਨਹੀਂ ਦਿਖਾਉਣੀ, ਇਹ ਨਾ ਕਹੂਗਾ ਉਹ ਫਲਾਣੀ ਦੀ ਧੀ ਨੇ ਕੰਮ ਨਹੀਂ ਕੀਤਾ, ਕੁਦਰਤ ਵੱਲੋਂ ਜਿੱਦਾਂ ਹੋ ਜਾਂਦਾ, ਜਾਂ ਮਨ ਸਮਝਾਇਆ ਜਾਂ ਜੋ ਵੀ ਮੈਂ ਸਮਝੋ। ਹਾਂਜੀ,
1: ਮਾਪਿਆਂ ਦੀ ਇੱਜ਼ਤ ਵੀ
0: ਹਾਂਜੀ
1: ਹੁੰਦੀ ਹੈ ਨਾ ਦਿਮਾਗ ਵਿੱਚ ਕਿ ਉਹ,
0: ਤੇ ਮੈਂ ਫਿਰ ਸੋਚਣਾ, ਮੈਂ ਕਹਿਣਾ ਮੈਂ ਹੀ ਕਹਿੰਦੀ ਹੁੰਦੀ ਸੀ ਮੈਂ ਬਾਹਰ ਜਾਣਾ ਵਾ, ਹੁਣ ਕਹੋ ਕਿਹਨੂੰ ਕਿ ਤੁਸੀਂ ਮੈਨੂੰ ਬਾਹਰ ਕਰ ਭੇਜਿਆ।
1: ਹਾਂ, ਠੀਕ ਹੈ, ਔਖੜਾਂ ਮੁਸ਼ਕਿਲਾਂ ਤਾਂ ਹੁੰਦੀਆਂ ਨੇ। ਤੇ ਆਸਟ੍ਰੇਲੀਆ ਦੀ ਕਿਹੜੀ ਅਜਿਹੀ ਚੀਜ਼ ਸੀ ਜੋ ਤੁਹਾਨੂੰ ਬਹੁਤ ਚੰਗੀ ਵੀ ਲੱਗੀ?
0: ਚੰਗੀ ਇਹ ਲੱਗੀ ਆ, ਜਿੱਦਾਂ ਆਂਢ ਭੈਣ ਭਰਾ ਜੋ ਵੀ ਆਂਢ ਗੁਆਂਢ ਸੀ, ਗੋਰੇ ਸੀ, ਮਾਣ ਬਹੁਤ ਕਰਦੇ ਸੀ, ਪਿਆਰ ਬਹੁਤ ਕਰਦੇ ਸੀ, ਕੋਈ ਡਰ ਨਹੀਂ ਸੀ ਹੈਗਾ,
1: ਗੱਲਬਾਤ ਕਰਦੇ ਸੀ।
0: ਹਾਂਜੀ, ਗੱਲਬਾਤ ਕਰਦੇ ਸੀ।
1: ਤੇ ਅੰਗਰੇਜ਼ੀ ਤੁਸੀਂ ਸਿੱਖ ਗਏ ਸੀ?
0: ਉਹ ਜਿੱਦਾਂ ਮੈਂ ਆਉਂਦੀ ਹੁੰਦੀ ਸੀ ਟੀਚਰ ਸਿਖਾਉਣ ਵਾਸਤੇ, ਕਈ ਵਾਰੀ ਮੇਰਾ ਆਪਦਾ ਦਿਮਾਗ ਨਾ ਹੋਣਾ ਸਿੱਖਣ ਨੂੰ, ਉਹਨੇ ਕਹਿਣਾ ਵੀ ਚਾਹ ਚੂ ਬਣਾ ਲੈਣੀ, ਉਹਨੇ ਜਿੱਦਾਂ ਕਰਨੀਆਂ, ਜਿੱਦਾਂ ਹੌਲੀ ਹੌਲੀ ਬੈਠ, ਜਦੋਂ ਕਿਸੇ ਨੇ ਬਾਹਰ ਹੋਣਾ ਡੈਡੀ ਨੇ ਕਹਿਣਾ ਗਰਮੀ ਤਾਜ, ਮੈਂ ਕਹਿਣਾ ਨਹੀਂ ਡੈਡੀ ਮੈਨੂੰ ਤਾਂ ਆਉਂਦੀ ਨਹੀਂ, ਤੁਸੀਂ ਕਰ ਲਓ। ਜਦੋਂ ਫਿਰ ਡੈਡੀ ਦੀ ਡੈਥ ਹੋ ਗਈ ਆਪਣੇ 98 ਦੇ ਐਂਡ

0: ਤੇ ਫਿਰ ਮੇਰੇ ਹਸਬੈਂਡ ਕਹਿਣ ਲੱਗੇ ਤੂੰ ਜਾ ਕੇ ਬਿੱਲ ਪੇ ਕਰਕੇ ਆਇਆ ਕਰ, ਬਿੱਲ ਦਿਆ ਕਰ। ਇਹ ਕੰਮ ਤੇ ਜਾਂਦੇ ਸੀ, ਜਦੋਂ ਫਿਰ ਮੈਂ ਬਿੱਲ ਪੇ ਕਰਨ ਜਾਣਾ, ਬਿੱਲ ਬੁੱਲ ਦੇਣ ਜਾਣਾ, ਫਿਰ ਉਹਦੇ ਨਾਲ ਮੇਰੀ ਪ੍ਰੈਕਟਿਸ ਹੁੰਦੀ ਰਹੀ, ਸੁਣਦੀ, ਹੰਗਾਰਾ ਭਰਦੀ। ਜਦ ਡਾਕਟਰ ਦੇ ਜਾਣਾ ਫਿਰ ਤਾਂ ਨਾਲ ਹੀ ਹੁੰਦੇ ਸੀ। ਫਿਰ ਇੱਕ ਵਾਰੀ ਇਹ ਕਹਿੰਦੇ ਸੀ ਨਹੀਂ ਤੂੰ ਕੋਈ ਜਾ ਕੇ, ਡਾਕਟਰ ਨੇ ਕਿਹਾ ਸੀ, ਕਹਿੰਦੇ ਤੂੰ ਗੁਰਮੀਤ ਨੂੰ ਭੇਜੀ ਇਕੱਲੀ ਨੂੰ, ਕੋਈ ਗੱਲ ਨਹੀਂ ਮੈਂ ਉਹਨੂੰ ਆਪੇ ਹੀ ਸਮਝਾਊ, ਉਹ ਆਪੇ ਹੀ ਉਹਨੇ ਮੈਨੂੰ ਸਮਝਾ ਦੇਣਾ। ਡਾਕਟਰ ਕਹਿਣ ਦੇ ਇਸ ਵੱਲ ਫਿਰ ਮੈਂ ਪਹਿਲੀ ਵਾਰੀ ਗਈ, ਤੇ ਉਹ ਦੇਖ ਕੇ ਖੁਸ਼ ਬਹੁਤ ਹੋਇਆ। ਮੈਂ ਸੋਚਿਆ ਮੈਨੂੰ ਟਰਬਲ ਹੋਣੀ, ਮੈਨੂੰ ਸਮਝ ਨਹੀਂ ਆਉਣੀ ਇਹਦੀ, ਤੇ ਉਹ ਕਹਿੰਦਾ ਨਹੀਂ ਤੂੰ, ਮੈਂ ਤੈਨੂੰ ਸਮਝਾ ਦੇਣਾ, ਤੂੰ ਮੈਨੂੰ ਸਮਝਾ ਦੇਣਾ। ਉਹ ਜਿੱਦਣ ਪਹਿਲੇ ਦਿਨ ਗੱਲ ਹੋਈ ਉਹ ਖੁਸ਼ ਬੜਾ ਹੋਇਆ, ਉਹ ਕਹਿੰਦਾ ਮੁੜ ਕੇ ਹੁਣ ਤੂੰ ਹਸਬੈਂਡ ਨੂੰ ਲਿਆਉਣ ਤੱਲੀ ਆਇਆ ਕਰ।
1: You with SBS Radio.
2: ਜੀ ਕਿਆ ਕਮਾਲ ਦੀਆਂ ਗੱਲਾਂ ਬਾਤਾਂ ਨੇ ਜੀ, ਔਰ ਇਹ ਤੁਸੀਂ ਪੰਜਾਬੀ ਪਾਇਨੀਅਰਸ ਪੋਡਕਾਸਟ ਸਾਡੀ SBS ਪੰਜਾਬੀ ਦੀ ਵੈਬਸਾਈਟ ਤੇ ਜਾ ਕੇ ਸੁਣ ਸਕਦੇ ਹੋ, ਔਰ ਇਹ ਗੱਲਬਾਤ ਇਦਾਂ ਹੀ ਜਾਰੀ ਰਹੇਗੀ ਕੱਲ ਦੇ ਸ਼ੋਅ ਦੇ ਵਿੱਚ ਵੀ। ਸਵਾਸ ਕਰਦੇ ਹਾਂ ਕਿ ਸ਼ੋਅ ਅੱਜ ਦਾ ਚੰਗਾ ਲੱਗਾ ਹੋਵੇਗਾ, ਔਰ ਸਹੀ ਜਵਾਬ ਜੋ ਮੈਂ ਸਵਾਲ ਪੁੱਛਿਆ ਸੀ, ਕਿਉਂਕਿ ਸਮਾਂ ਹੁਣ ਇਜਾਜ਼ਤ ਨਹੀਂ ਦੇ ਰਿਹਾ ਕੁਇਕਲੀ। ਬਿਲਕੁਲ ਜੀ, ਸਹੀ ਜਵਾਬ ਸੀ ਐਮੀ ਵਿਰਕ, ਰੂਪੀ ਗਿੱਲ ਅਤੇ ਹਿੰਮਤ ਸੰਧੂ ਜੋ ਲੀਡ ਕਲਾਕਾਰ ਨੇ ਚੜ੍ਹਦੀ ਕਲਾ ਮੂਵੀ ਦੇ। ਬਹੁਤ ਬਹੁਤ ਸ਼ੁਕਰੀਆ ਜਿਨ੍ਹਾਂ ਦਾ ਵੀ ਤੁਸੀਂ, ਜਿਨ੍ਹਾਂ ਨੇ ਵੀ ਸਾਨੂੰ ਜੋ ਹੈ ਮੈਸੇਜ ਭੇਜੇ ਨੇ, ਬਹੁਤ ਬਹੁਤ ਸ਼ੁਕਰੀਆ। ਸੰਦੀਪ ਜੀ ਤੁਹਾਡਾ ਵੀ, ਤੁਸੀਂ ਵੀ ਭੇਜ ਦਿੱਤਾ ਸੀ ਮੈਸੇਜ, ਔਰ ਇੱਧਰ ਸਿਮਰਨ ਜੀ ਕਹਿ ਰਹੇ ਨੇ ਪੁਨੀਤ ਜੀ ਤਾਰੀਫ ਬਣਦੀ ਹੈ ਤੁਹਾਡੀ ਅਤੇ ਤੁਹਾਡੀ ਟੀਮ ਦੀ, ਜਿਹੜੀ ਇੰਨੀਆਂ ਸੋਹਣੀਆਂ ਗੱਲਾਂ ਬਾਤਾਂ ਲੈ ਕੇ ਆਉਂਦੇ ਨੇ ਆਸਟ੍ਰੇਲੀਆ ਦੇ ਕੋਨੇ ਕੋਨੇ ਤੋਂ। ਔਰ ਸੁਖਵਿੰਦਰ ਕੌਰ ਜੀ ਵੀ ਸਹੀ ਜਵਾਬ ਦੇ ਰਹੇ ਨੇ, ਬਹੁਤ ਬਹੁਤ ਸ਼ੁਕਰੀਆ। ਸਿਮਰਨ ਜੀ ਕਹਿ ਰਹੇ ਨੇ ਇੱਕ ਟੈਕ ਸ਼ੋਅ ਵੀ ਜ਼ਰੂਰ ਸ਼ੁਰੂ ਕਰੋ, ਬਹੁਤ ਬਹੁਤ ਸ਼ੁਕਰੀਆ ਜੀ। ਹੁਣ ਲੈਂਦੇ ਹਾਂ ਇਜਾਜ਼ਤ, ਜੁੜੇ ਰਹੋ, ਸੁਣਦੇ ਰਹੋ SBS ਪੰਜਾਬੀ। ਕਿਵੇਂ ਲੱਗਾ ਸ਼ੋਅ ਦੱਸਿਓ ਜ਼ਰੂਰ, ਮੈਂ ਪੁਨੀਤ ਢਿੰਗਰਾ ਲੈ ਰਿਹਾ ਇਜਾਜ਼ਤ।
1: SBS, a world of difference. You're with SBS Burmese on mobile, online and on radio.
3: Mobile, online and radio Burma, Tengha SBS Myanmar Vine, Tushi Nera Phipare. Yenega Satin lo chinou to thong lwin niya ga yu ya mi pai shin mya ko a thi ma pyu ba de. Myanmar Vine season ma ကိုရင်ကေနိုင်ငံမှာကာမာရီဂယ်လူမျိုးနဲ့သူတို့ရဲ့ရှေ့ယခင်ကားနဲ့ယခုပြစ်ဆုံးပံကာလရှိသက်ကြီးများကိုကရဝပြုပါတယ်။ဒါအပြင်ကျွန်ုပ်တို့ယနေ့မှစလို့သင်နာထောင်နေတဲ့ Aboriginal နဲ့ Torres Strait Islander မြေအလုံးမှရိုးရာပိုင်ရှင်များကိုကျွန်ုပ်တို့အသီးမှပြုပါတယ်။သောရရှိမြတ်ချက်တိမင်္ဂလာဖျာဖျာနဲ့ပြည့်စုံတော်မူကြပါစားခင်ဗျာ။ဒီနေ့2026ခုနှစ်အင်္ဂါနေ့မေလ26ရက်မြန်မာပိုင်းစီစဉ်များကို SBS Radio မှာစတင်တင်လွှင့်နေပါရခင်ဗျာ။ဒီနေ့စီစဉ်များကိုကျွန်တော်ကျော်ထွန်းအောင်ခေါ်တယ်ရောအောင်ကတင်ဆက်သွားမှာဖြစ်ပြီးယနေ့ပါဝင်မဲ့စီစဉ်များမှာတော့ Aboriginal အလံသမိုင်းအတိတ်ပဲနဲ့အသီးမှတ်ပြုမှာအသီးမှတ်ပြုမှုများဆိုတဲ့ဆောင်းပါးချိန်မိုင်းက SBS သတင်းထောက်ညွန့်သူစိန်ကပေးပို့ထားတဲ့ရန်ကုန်မှာအင်္ဂါဇိန်နှုန်းတွေအစမတန်မြင့်တက်နေတယ်ဆိုတဲ့ဆောင်းပါးနဲ့ ChatGPT ဆိုတာဘာလဲဆိုတာကိုရှင်းပြထားတဲ့ဆောင်းပါးတို့ကိုနားဆင်ရမှာဖြစ်ပြီးဒီနေ့ကောင်းကြီးပိုင်းသတင်းတွေကတော့ထိုင်းနိုင်ငံမှာ COVID-19 ကူးစက်မှုပြန်မြင့်တက်လာ Indigenous ခိုးခံရတဲ့အမျိုးဆက်များပြပရမြန်မာလူသားအခွန်များကိုစစ်ပွဲအတွက်သုံးနေ